ਛਡਾਇ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ

ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਬਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ

ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਜਿਨ ਹਰ ਹਰ ਹਰ ਰਸਨਾਮ ਨਾ ਪਾਇਆ ਤੇ ਭਾਗਹੀਣ ਚੰਪਾਸ, ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਤੁਰਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਰਾਮ ਪ੍ਰਕਾਸ਼ ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਬ੍ਰਹਮਤ ਪਾਇਆ ਸੁੱਕੇ ਕਾਸ਼ਟ ਰਿਆ ਰਹਾਓ, ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਏ ਠਾਕੁਰ ਗਾਹੇ ਮਨ ਭਾਉ ਕਰਿਆ, ਉੱਡੇ ਊਡ ਆਵੈ ਸੈ ਕੋਸਾ, ਇਸ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਜੁਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਾ ਸਸ਼ਟ ਸਿਧਾਨ ਠਾਕੁਰ।

ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਗਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਡਾਣਾ

ബഖാണ ജോസേമേ ജോസേമേ തുതജീജന നാനകത്തിൻ കുരുബാണ ഹർദ്യാമേ ഹർദ്യാമേ തുതജീസേ ജന ജുഗമേഹ സുഖവാസി സേമുഗത സേമുഗത ഭയ ജന ഹർദ്യായ ജീതിൻ തൊട്ടി ജമകി ഭാസി ജന നിർഭാവോ ജന ഹർ നിർഭാവോ ധ്യായ ജീതിൻ ഗാഭാവോ സഭഗവാസി ജന സേവ്യാ ജന സേവ്യാ മേരാ ഹർജീ ते हर हर रूप समासी से धन जिन हर ध्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनग अनेक अनंता तेरी अनक करे हर पूजा जी तब तापे जबे बेअंता तेरे अनेक पड़े बहु सिमर शास्त्र जी कर गिरया खट कर्म ग्रंथा ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਹੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦੀ ਆਗ ਵਖਾਣੇ ਜਿਨਾ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੁਬਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇਤਸਰ ਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗਨਿ ਚਾਲੈ ਅਮ ਦੇਖਾਂ ਤਹਿ ਡੂਬਿਅਲੇ ਮਨ ਏਕਰਾ ਚੇਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ

ਜਪਦਪ ਸੰਜਮ ਧਰਮ ਨਾਮ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹ ਨਾਨਕ ਹਮਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਵੇ ਬਾਜ ਬੇਨਤੀ ਚੌਪਾਈ। ਅਮਰੀ ਕਰੋ ਆਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈਤ ਮੰਗਾਵੋ, ਆਪ ਹੱਦ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬਾਇ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰਿਆ, ਸਭ ਬੈਰਣ ਗੋਆ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਗਈ ਅਵਰ ਨਾ ਧਿਆਵੂ, ਜੋ ਪਰ ਚਾਹੂੰ ਸੋ ਤੁਮ ਤੇ ਪਾਓ, ਸੇਵਕ ਸਿੱਖ ਮਾਰੇ ਤਾਰੀਐ, ਚੁਣ ਚੁਣ ਸਤਰੁ ਹਮਾਰੇ ਮਾਰੀਐ, ਆਪ ਹੱਦ ਮਜੇ ਉਭਰਿਆ, ਮਰਨ ਕਾਲ ਕਾ ਦਰਾਸ ਨਿਭਰਿਆ, ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੋ ਕਰਿਓ ਰੱਛਾ, ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਸਾਏ ਪਿਆਰੇ, ਦੀਨ ਮੰਦੁਸ਼ਟਨ ਕੇ ਹੰਥਾ, ਤਮਹੋ ਪਰੀ ਚਤੁਰਦਸ ਗੰਥਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ।

ਲਿਓ ਬਾਰੀ ਸਰ ਬਿਠਾਵਰ ਮੋਹੋ ਅਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ਹਿ ਕਰਤਾ ਸ੍ਰੀ ਅਸਤੁਜਾ ਭੈ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਦਸੇ ਬਿਆ ਬਦ ਹੋਈ ਅੜਲ ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਥਾ ਆਵਈ ਦੁਖ ਦਰਦ ਪਾਵਨ ਗਿੰਡਾ ਦਿਨ ਨਰ ਗੇ ਰਹਾ ਹੋ ਜੋ ਯਾ ਕੀ ਇੱਕ ਬਾਰ ਚਾ ਪਈ ਕੋ ਕਹੇ ਚਾ ਪਾਈ ਸਮਤ ਸਤਰਾ ਸਹਿਸ ਪਣਜ ਅਰਥ ਸਹਿਸ ਪੰਥੀਨ ਕਹਿਜ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆ ਨੇ ਦਰਿਆ ਚਰਿਤ

ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਥੇ ਰਾਵ ਸਸ ਕਰੋਰ ਜਲੇਹ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਛਾ ਪਾਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਭ ਸਕੇ ਨ ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਸ ਵਿਵਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਉ ਮਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸੀਮ੍ਰਤ ਸ਼ਾਸਤਰ ਵੇਦ ਸਵੈ

ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ।

ਤੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ ਹੈ ਕਰਤਾ ਤੇਰਾ ਹੈ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ

ਅਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਹੇ ਨਾਹੇ ਉੱਥੇ ਤੇਰੀ ਰੱਖ ਅਗਨੀ ਉਹ ਦਰਮਾਏ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨਕੋ ਲੱਗੀ ਪਿਆ ਸਮਰਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਹੇ ਸਲੋਕ ਮਹੱਲਾ ਪੰਜਵਾਂ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਨ ਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਿੰਡ ਛਕਿਆ, ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨਠੀ ਤਾਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਹ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਾ ਰੈਤ ਦੇਖ ਤੇਗ ਫਤਿਹ, ਬਿਰਦ ਕੀ ਫੈਜ ਪੰਥ ਕੀ ਜਿਤ, ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀ, ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾ ਕੀਤੀਆਂ ਆਪ ਜੀ ਦੀ ਜੁੜ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰਿਆਂ ਸਜਵਾਨ ਦੀ ਰਮਤਾ ਵਿਚਾਪ ਜੀ ਪੁੱਤਰ ਬਾਣੀ ਸੋਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮਰਸ਼ਨ, ਗੁਰਬਾਣੀ ਦਾ ਭਾਵ ਹੋਈਆਂ ਸੰਗਤਾਂ ਦੇ ਇਰਦਿਆਂ ਜਸਾਇ ਕਰਤਾਰ ਕਰਨਾਈ ਸੰਗਤ ਦੀ ਹਾਜ਼ਰ ਤਿਲ ਭੇਟਾ ਕੀਤੇ, ਦਰਗਰ ਵਿਖੇ ਕੀਤੀਆਂ ਸੇਵਾ ਮਦਰ ਪ੍ਰਵਾਨ ਕਰਨੇ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਨ ਦਾਤਾ ਬਖਸ਼ਣਿਆ, ਅਮਰਜੀਤ ਸਿੰਘ ਗਿੱਲ ਸਮੂਹ ਗਿੱਲ ਪਰਿਵਾਰ ਨੂੰ, ਮਾਤਾ ਸੁਰਜੀਤ ਕੌਰ ਗਿੱਲ ਦੀ ਸਲਾਨਾ ਯਾਦ ਉਹਨਾਂ ਦੇ ਰੂਹ ਕਲਿਆਣਤਾ ਵਾਸਤੇ ਆਦਿ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਪਰਿਵਾਰ ਵੱਲੋਂ ਹੈ। ਕਿਰਪਾ ਕਰਨੀ ਪਰਵਾਹ ਵਿਛੜਿਆਂ ਚਰਨਾ ਚਨਵਾਸ ਪਰਿਵਾਰ ਸਿਰ 'ਤੇ ਮਿਹਰ ਪ੍ਰਾਥਰ ਰਾਣਾ ਮੰਦਾ ਬਲ ਬਖਸ਼ਣਾ, ਬੀਬੀ ਗੁਰਮੀਤ ਕੌਰ ਤੇ ਸਿਹਤ ਜਾਵੇ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਸਤਵਿੰਦਰ ਸਿੰਘ ਇਮੀਗ੍ਰੇਸ਼ਨ ਦੇ ਕਾਰਜਾਂ ਸਫਲਤਾ ਲਈ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਅਵਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਰਾਜ ਸ੍ਰੀ ਮੁਖਵਾਗ।

आओ जब लग जोत काया मैं बरतै आपा पशुना बुझै लालच करे जीवन पदकार।

ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਊਂਟ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸੋਧਾ ਰਾੜਾ ਸਾਹਿਬ ਜੀ ਦੀ ਬਾਣੀ ਸਰਵਣ ਕਰਾਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ, ਉਹ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਦਰਬਾਰ ਵਿੱਚ ਜੁੜ ਬੈਠੀ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਇਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜਾ ਹੀ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਬੇਰ ਸਾਹਿਬ ਵਾਲੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਕਥਾ ਗੁਰਬਾਣੀ ਵਿਚਾਰ ਦੇ ਨਾਲ ਜੋੜਨ। ਆਓ ਭਾਈ ਸਾਹਿਬ ਹੁਣਾਂ 'ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੈ, ਬੜੇ ਹੀ ਵਿਦਵਾਨ ਨੇ, ਸੋ ਆਓ ਇਹਨਾਂ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ

ਗੁਰਾ ਇੱਕ ਦੇਹ ਬੁਝਾਈ

0: ਸੁਖ ਤਿਸ ਜਿਸ ਮਨ ਵਸਾਏ ਸਭ ਨਾਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਚਵਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਅੰਮ੍ਰਿਤ ਦੇ ਦਾਤੇ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੋਦ ਵਿੱਚ ਸਵਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕਥਾ ਕੀਰਤਨ ਸੁਖਦਾਈ ਕਥਾ ਕੀਰਤਨ ਸਰਵਣ ਕਰ ਰਹੇ ਹੋ ਜਿਸ ਵਕਤ ਧੰਨ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਏ ਆ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਦੇ ਘਰ ਵਿੱਚ ਪ੍ਰਵੇਸ਼ ਕੀਤਾ ਕਿਉਂਕਿ ਇਸ ਧਰਤੀ 'ਤੇ ਪਹਿਲੀ ਸਿੱਖ ਬੇਬੇ ਨਾਨਕੀ ਹੈ ਆਖੋ ਸਤਨਾਮ ਜਿੱਥੇ ਦੁਨੀਆਂ ਦੇ ਲੋਕ ਦੁਨੀਆਂ ਦੇ ਧਰਮ ਇਹ ਗੱਲ ਕਹਿੰਦੇ ਸੀ ਔਰਤ ਧਰਮੀ ਨਹੀਂ ਹੋ ਸਕਦੀ ਇਹ ਧਰਮ ਦੇ ਕਰਮ ਨਹੀਂ ਕਰ ਸਕਦੀ ਉੱਥੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਬੇਬੇ ਨਾਨਕੀ 'ਤੇ ਕਿਰਪਾ ਕੀਤੀ ਅਤੇ ਵਿਸ਼ਵ ਦੇ ਵਿੱਚ ਪਹਿਲਾ ਸਿੱਖ ਬੇਬੇ ਨਾਨਕੀ ਬਣੀ ਅਸੀਂ ਕਈ ਵਾਰੀ ਭੈਣਾਂ ਦੇ ਕੈਂਪ ਲਾਈ ਦੇ ਬੀਬੀਆਂ ਦੇ ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਦਾ ਕਿ ਜਿਹੜੀਆਂ ਬੀਬੀਆਂ ਨੇ ਉਹ ਪ੍ਰਚਾਰ ਦੇ ਵਿੱਚ ਆਓ ਕਿਉਂਕਿ ਜਦ ਤੱਕ ਅਸੀਂ ਸਾਰੇ ਪ੍ਰਚਾਰਕ ਨਹੀਂ ਨਾ ਬਣਦੇ ਉਨੀ ਦੇਰ ਗੱਲ ਨਹੀਂ ਹੋਣੀ ਗੁਰੂ ਨਾਨਕ ਸਾਹਿਬ ਨੇ ਆਪਣੀ ਭੈਣ ਨੂੰ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਜਿਹੜਾ ਹੁਕਮ ਸੀ ਉਹ ਦੱਸਿਆ ਖੈਰ ਸਾਖੀ ਬਹੁਤ ਲੰਬੇਰੀ ਹੈ ਸਮਾਂ ਸੀਮਤ ਹੈ ਅਤੇ ਬੇਬੇ ਨਾਨਕੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਬਣ ਗਈ ਇਤਿਹਾਸ ਪੜ੍ਹੀਏ ਮਾਤਾ ਖੀਵੀ ਜੀ ਬੀਬੀ ਅਮਰੋ ਜੀ ਜੇ ਭਾਈ ਅਮਰਦਾਸ ਨੂੰ ਨਾਮ ਤੱਕ ਪਹੁੰਚਾਉਣ ਵਾਲੀ ਉਹਨਾਂ ਦੀ ਉਹ ਧੀ ਵੀ ਹੈ ਅਤੇ ਨੌਂ ਵੀ ਹੈ ਬੀਬੀ ਅਮਰੋ ਜੇ ਘਰਾਂ ਦੇ ਵਿੱਚ ਧੀਆਂ ਨੌਵਾਂ ਬਾਣੀ ਪੜ੍ਹਨ ਲੱਗ ਜਾਣ ਅਤੇ ਸਾਰੇ ਘਰ ਦਾ ਜੀਵਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਉੱਥੋਂ ਦੀ ਵਾਈਬ੍ਰੇਸ਼ਨ ਉੱਥੋਂ ਦੀਆਂ ਤਰੰਗਾਂ ਜਿਹੜੀਆਂ ਨੇ ਸ਼ੁੱਧ ਹੋ ਜਾਂਦੀਆਂ ਕਈ ਵਾਰੀ ਆਪਾਂ ਕਿਤੋਂ ਲੰਘਦੇ ਹਾਂ ਜੇ ਉੱਥੇ ਗੰਦਗੀ ਹੋਵੇ ਨਾ ਤਾਂ ਸਾਨੂੰ ਰੁਮਾਲ ਰੱਖਣਾ ਪੈਂਦਾ ਨੱਕ 'ਤੇ ਅਸੀਂ ਇਸ ਤਰ੍ਹਾਂ ਮੂੰਹ ਢੱਕ ਲੈਂਦੇ ਹਾਂ ਪਤਾ ਕਿਉਂ ਕਿਉਂਕਿ ਉੱਥੇ ਉੱਥੋਂ ਦਾ ਮਾਹੌਲ ਜਿਹੜਾ ਸੀ ਉਹ ਗੰਦਗੀ ਵਾਲਾ ਸੀ ਅਤੇ ਜਿਹਨੂੰ ਸਾਡਾ ਜਿਹੜਾ ਅੰਤਸ਼ਕਰਨ ਹੈ ਉਹ ਅਸੈਪਟ ਨਹੀਂ ਕਰਦਾ ਅਸੀਂ ਉੱਥੋਂ ਮੂੰਹ ਢੱਕ ਕੇ ਲੰਘਦੇ ਹਾਂ ਕਿਉਂਕਿ ਸਾਨੂੰ ਸੁਗੰਧੀ ਲੈਣ ਦੀ ਆਦਤ ਹੈ ਦੁਰਗੰਧ ਨਹੀਂ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਜਿੱਥੇ ਨਾਮ ਜਪਿਆ ਜਾਵੇ ਉੱਥੇ ਸ਼ੁੱਧਤਾ ਪ੍ਰਗਟ ਹੋ ਜਾਂਦੀ ਹੈ। ਅਤੇ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਦੀ ਦੱਸ ਪਾਈ, ਸੰਸਾਰ ਨੂੰ ਦੱਸਿਆ ਵੀ ਮੇਰਾ ਜਿਹੜਾ ਵੀਰ ਹੈ ਨਾ, ਜਿਹੜਾ ਇਸ ਧਰਤੀ 'ਤੇ ਆਇਆ, ਉਹ ਪੀਰਾਂ ਦਾ ਪੀਰ ਹੈ। ਅਤੇ ਬੇਬੇ ਨਾਨਕੀ ਤੋਂ ਭਾਈ ਜੈ ਰਾਮ ਪਤੀ ਸੀ, ਹੁਣ ਬੇਬੇ ਨਾਨਕੀ ਤੋਂ ਭਾਈ ਜੈ ਰਾਮ ਦੇ ਵਿੱਚ ਸਿੱਖੀ ਆਈ ਹੈ, ਕਿਉਂਕਿ ਜੇ ਪਤਨੀ ਧਰਮੀ ਹੋਵੇਗੀ ਤਾਂ ਪਤੀ ਦਾ ਜੀਵਨ ਬਦਲ ਜਾਂਦਾ ਹੈ। ਅਤੇ ਭਾਈ ਜੈ ਰਾਮ ਤੋਂ ਬਾਅਦ ਫਿਰ ਸੁਲਤਾਨਪੁਰ ਦਾ ਨਵਾਬ, ਇੱਥੋਂ ਦੇ ਕਈ ਚੌਧਰੀ ਜਿਹੜੇ ਸੀ ਉਹ ਸਿੱਖੀ ਦੇ ਵਿੱਚ ਆਏ। ਬੜੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ। ਨਾਮ ਜਿਹੜਾ ਖਜ਼ਾਨਾ ਹੈ, ਇਹ ਦਰਗਾਹ ਦਾ ਖਜ਼ਾਨਾ ਹੈ, ਪਰਮੇਸ਼ਰ ਦੇ ਘਰ ਦਾ ਖਜ਼ਾਨਾ ਹੈ। ਪਰ ਜਦੋਂ ਕੋਈ ਮਨਮਤੀ, ਕੋਈ ਢੋਂਗੀ ਨਾਮ ਦੇਣ ਦਾ ਦਾਅਵਾ ਕਰਨ ਲੱਗ ਜਾਵੇ ਵੀ ਮੈਂ ਨਾਮ ਦੇ ਰਿਹਾ, ਬੜੇ ਨੇ ਅੱਜ ਇਸ ਤਰ੍ਹਾਂ ਦੇ ਜਿਹੜੇ ਨਾਮ ਦੇਣ ਦਾ ਦਾਅਵਾ ਕਰ ਰਹੇ, ਕੋਈ ਪੰਜਾਂ ਅੱਖਰਾਂ ਦਾ ਨਾਮ, ਕੋਈ ਤਿੰਨਾਂ ਅੱਖਰਾਂ ਦਾ, ਬੜਾ ਭਰਮ ਜਿਹੜਾ ਪਾਇਆ ਜਾ ਰਿਹਾ। ਹੁਣ ਯਾਦ ਰੱਖਿਓ, ਪਰਮਾਤਮਾ ਦੇ ਘਰ ਦਾ ਜਿਹੜਾ ਖਜ਼ਾਨਾ ਹੈ ਉਹ ਨਾਮ ਹੈ, ਅਤੇ ਨਾਮ ਦਾ ਦਾਤਾ ਕੋਈ ਮਨੁੱਖ ਨਹੀਂ, ਸਤਿਗੁਰੂ ਆਪ ਹੈ। ਅਤੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਇਸ ਕਰਕੇ ਆਓ, ਕੱਲ੍ਹ ਵੀ ਆਪਾਂ ਵਿਚਾਰ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ ਜੁੜਨ ਦਾ ਯਤਨ ਕਰੀਏ। ਸੀਮਤ ਸਮੇਂ ਦੇ ਵਿੱਚ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਆਸਾ ਮਹੱਲਾ ਤੀਜਾ। ਕੇਵਲ ਇਸ਼ਾਰਾ ਮਾਤਰ ਬੇਨਤੀਆਂ ਕਰਨੀਆਂ ਨੇ ਕਿਉਂਕਿ ਸਮਾਂ ਸੀਮਤ ਹੈ। ਆਸਾ ਰਾਗ ਦਾ ਨਾਂ ਹੈ, ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਸਭ ਨਾਵੈ ਨੋ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਸਤਿਗੁਰੂ ਦੀ ਕਿਰਪਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਭਾਈ ਸਾਰੀ ਦੁਨੀਆ ਪਰਮੇਸ਼ਰ ਦੇ ਨਾਮ ਨੂੰ ਲੋਚਦੀ ਹੈ। ਮਨੁੱਖ ਦੇ ਅੰਦਰ ਇਹ ਤਾਂ ਹੁੰਦੀ ਹੈ ਵੀ ਮੈਨੂੰ ਜਿਸ ਜਲ ਨਿੱਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀ। ਪਰ ਬਹੁਤ ਘੱਟ ਨੇ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ, ਕਿਉਂਕਿ ਮਨੁੱਖ ਜਿਹੜਾ ਹੈ ਉਹ ਰਸਤੇ ਦੇ ਵਿੱਚ ਹੀ ਭਟਕ ਜਾਂਦਾ ਹੈ। ਕੋਈ ਚੀਜ਼ ਲੈਣੀ ਹੋਵੇ ਨਾ, ਜਦੋਂ ਗਲਤ ਦੁਕਾਨ 'ਤੇ ਚਲੇ ਜਾਈਏ ਉੱਥੋਂ ਫਿਰ ਉਹ ਚੀਜ਼ ਸਾਨੂੰ ਨਹੀਂ ਮਿਲਦੀ। ਪਰ ਉਹਨੇ ਜੋ ਵੀ ਸਾਨੂੰ ਦੇ ਦਿੱਤਾ ਅਸੀਂ ਉਹ ਪ੍ਰਾਪਤ ਕਰ ਲੈਂਦੇ, ਕਿਉਂਕਿ ਸਾਨੂੰ ਪਹਿਚਾਣ ਹੀ ਨਹੀਂ ਹੁੰਦੀ ਵਸਤੂ ਦੀ। ਅੱਜ ਇਹੀ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ। ਪਾਤਸ਼ਾਹ ਕਹਿੰਦੇ ਇਹ ਜਿਹੜੀ ਤਾਂਘ ਹੈ, ਲੋਚ ਹੈ ਅੰਦਰ ਨਾਮ ਨੂੰ ਪ੍ਰਾਪਤ ਕਰਨ ਦੀ, ਪਰ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ ਜਿਸ ਕਿਰਪਾ ਕਰੇ ਸੋ ਪਾਏ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੀ ਇਸ ਦਾਤ ਨੂੰ ਪ੍ਰਾਪਤ ਕਰਦੇ ਹਨ। ਬਿਨ ਨਾਮੈ ਸਭ ਦੁੱਖ ਹੈ, ਸੁੱਖ ਤਿਸ ਜਿਸ ਮਨ ਵਸਾਏ। ਅਤੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਕਿਉਂਕਿ ਅਕਾਲ ਪੁਰਖ ਨੇ ਜਦੋਂ ਆਪਣੇ ਆਪ ਨੂੰ ਸਾਜਿਆ ਅਤੇ ਆਪਣੇ ਨਾਮ ਨੂੰ ਵੀ ਪੈਦਾ ਕੀਤਾ, ਗੁਰ ਗਿਆਨ ਪਦਾਰਥ ਨਾਮ ਹੈ। ਅਤੇ ਉਹ ਨਾਮ ਫਿਰ ਮਿਲਦਾ ਕਿੱਥੋਂ ਹੈ, ਗੁਰੂ ਦੇ ਗਿਆਨ ਦੇ ਵਿੱਚੋਂ, ਜਦੋਂ ਸਤਿਗੁਰੂ ਦੀ ਕਿਰਪਾ ਕਰਦੇ ਆ। ਅਤੇ ਮਹਾਰਾਜ ਕਹਿੰਦੇ ਬਿਨ ਨਾਮੈ ਸਭ ਦੁੱਖ ਹੈ। ਅੱਜ ਜਿੰਨਾ ਵੀ ਸੰਸਾਰ ਦੁਖੀ ਹੈ, ਇਸ ਗੱਲ ਦੀ ਸਾਨੂੰ ਸਮਝ ਆ ਜਾਵੇਗੀ ਸ਼ਬਦ ਵਿਚਾਰ ਕੇ ਵੀ ਨਾਮ ਤੋਂ ਬਿਨਾਂ ਦੁੱਖ ਹੈ। ਜਿੰਨੇ ਵੀ ਸੰਸਾਰ ਵਿੱਚ ਦੁੱਖ ਨੇ, ਇਹਦਾ ਕਾਰਨ ਹੈ ਪਰਮੇਸ਼ਰ ਦੇ ਨਾਮ ਤੋਂ ਅਸੀਂ ਟੁੱਟੇ ਹੋਏ ਹਾਂ। ਸਰੀਰ ਕਰਕੇ ਵੀ ਦੁਖੀ ਹਾਂ, ਅੱਜ ਮਨ ਕਰਕੇ ਵੀ ਦੁਖੀ ਹਾਂ। ਚਿੰਤਾ ਹੈ, ਫਿਕਰ ਹੈ, ਝੋਰਾ ਹੈ, ਕਲੇਸ਼ ਘਰਾਂ ਦੇ ਵਿੱਚ ਇੱਕ ਦੂਜੇ ਨਾਲ ਬਣਦੀ ਨਹੀਂ, ਸਿੱਖ ਦੀ ਸਿੱਖ ਨਾਲ ਨਹੀਂ ਬਣਦੀ, ਇੱਕ ਧੜੇ ਦੀ ਦੂਜੇ ਧੜੇ ਦੇ ਨਾਲ ਨਹੀਂ ਬਣਦੀ, ਭਰਾ ਦੀ ਭਰਾ ਦੇ ਨਾਲ ਨਹੀਂ ਬਣਦੀ। ਇੱਕ ਦੇਸ਼ ਦੂਜੇ ਨੂੰ ਖਤਮ ਕਰਨਾ ਚਾਹੁੰਦਾ, ਦੂਜਾ ਤੀਜੇ ਨੂੰ ਮਾਰਨਾ ਚਾਹੁੰਦਾ, ਸਾਰੇ ਭੱਜੇ ਫਿਰਦੇ ਆ। ਆ ਸਾਰੇ ਸੰਸਾਰ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਨੇ, ਜਿੰਨੇ ਵੀ ਕਲੇਸ਼ ਨੇ ਇਹਨਾਂ ਦਾ ਹੱਲ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ। ਪਾਤਸ਼ਾਹ ਕਹਿੰਦੇ ਬਿਨ ਨਾਮ ਹੈ ਜੱਗ ਕਮਲਾ ਫਿਰੈ, ਸਾਰਾ ਸੰਸਾਰ ਕਮਲਿਆਂ ਦੀ ਤਰ੍ਹਾਂ ਭੱਜਾ ਫਿਰਦਾ ਹੈ। ਬਿਨ ਨਾਮ ਹੈ ਸਭ ਦੁੱਖ ਹੈ, ਕਹਿੰਦੇ ਭਾਈ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਸੁੱਖ ਤਿਸ ਜਿਸ ਮਨ ਵਸਾਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਨਾਮ ਵਸਾ ਦਿੰਦਾ ਹੈ, ਪਾਤਸ਼ਾਹ ਕਹਿੰਦੇ ਭਾਈ ਉਹ ਸੁਖੀ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਨਾਮ ਦੀ ਦਾਤ ਬਖਸ਼ ਦਿੰਦੇ ਨੇ ਉਹ ਸੁਖੀ ਹੋ ਜਾਂਦੇ ਆ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ। ਇਹ ਰਹਾਉ ਦੀਆਂ ਦੋ ਪੰਕਤੀਆਂ ਨੇ। ਰਹਾਉ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਰਹਾਉ ਤੋਂ ਭਾਵ ਹੁੰਦਾ ਠਹਿਰਾਓ, ਰੁਕਣਾ, ਤੇ ਰੁਕ ਕੇ ਇਹਨਾਂ ਦੀ ਵਿਚਾਰ ਕਰਨੀ। ਸਾਰਾ ਸ਼ਬਦ ਇਹਦੇ ਉੱਤੇ ਆਧਾਰਿਤ ਹੁੰਦਾ ਹੈ। ਰਹਾਉ ਦੀ ਪਹਿਲੀ ਪੰਕਤੀ ਹੈ, ਮਹਾਰਾਜ ਕਹਿੰਦੇ ਤੂੰ ਬੇਅੰਤ, ਹੇ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ। ਸਾਰਾ ਸੰਸਾਰ ਜਿੰਨੀ ਵੀ ਸ੍ਰਿਸ਼ਟੀ ਹੈ ਨਾ, ਇਹ ਅੰਤ ਦੇ ਵਿੱਚ ਹੈ। ਜੋ ਉਪਜਿਓ ਸੋ ਬਿੰਸ ਹੈ, ਜੋ ਬਣਿਆ ਹੈ ਇੱਕ ਦਿਨ ਟਿੱਠ ਜਾਣਾ ਹੈ। ਅੰਤ ਦੇ ਅੱਗੇ ਬੇ ਸ਼ਬਦ ਲੱਗ ਗਿਆ, ਬੇਅੰਤ, ਤੇ ਪਰਮਾਤਮਾ ਬੇਅੰਤ ਹੈ, ਉਹਦੀਆਂ ਸਿਫਤਾਂ ਵੀ ਬੇਅੰਤ ਨੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ। ਜੇ ਪਰਮਾਤਮਾ ਬੇਅੰਤ ਹੈ ਉਹਦੇ ਗੁਣ ਵੀ ਬੇਅੰਤ ਨੇ, ਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਵੀ ਬੇਅੰਤ ਹੈ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ, ਹੇ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ, ਦਿਆਲ ਹੈ, ਤੂੰ ਦਇਆ ਕਰਨ ਵਾਲਾ ਹੈ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਗੁਰਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ। ਪਾਤਸ਼ਾਹ ਕਹਿੰਦੇ ਜਿਹੜੀ ਪਰਮੇਸ਼ਰ ਦੇ ਨਾਮ ਦੀ ਦਾਤ ਹੈ ਨਾ, ਇਹ ਪੂਰੇ ਗੁਰੂ ਦੇ ਕੋਲੋਂ ਮਿਲਦੀ ਹੈ। ਹੁਣ ਮਹਾਰਾਜ ਜੀ ਨੇ ਗੁਰੂ ਦੇ ਅੱਗੇ ਪੂਰਾ ਸ਼ਬਦ ਜੋੜਿਆ ਵੀ ਗੁਰੂ ਕਿਹੜਾ ਹੈ ਜਿਹੜਾ ਪੂਰਾ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ। ਹੁਣ ਲਛਮਣ ਦੇਵ 24 ਸਾਲ ਤੜਫਦਾ ਰਿਹਾ, ਕੱਚੇ ਗੁਰੂਆਂ ਦੇ ਕੋਲ ਤੁਰਿਆ ਫਿਰਦਾ ਰਿਹਾ, ਕਦੀ ਜਾਨਕੀ ਦਾਸ, ਕਦੀ ਰਾਮ ਜੀ ਦਾਸ, ਕਦੀ ਔਗੜ ਨਾਥ। ਪਰ ਜਿੱਦਣ ਕਲਗੀਧਰ ਪਾਤਸ਼ਾਹ ਮਿਲੇ, ਇੱਕ ਦਿਨ ਦੀ ਸੰਗਤ ਮਿਲੀ, ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਸੀ। ਇਹ ਹੈ ਪੂਰੇ ਗੁਰੂ ਦੀ ਬਖਸ਼ਿਸ਼। 24 ਸਾਲ ਭਾਵੇਂ 24 ਯੁੱਗ ਵੀ ਕੋਈ ਕੱਚਿਆਂ ਦੇ ਕੋਲ ਭਟਕਦਾ ਰਹੇ, ਮੁਕਤੀ ਨਹੀਂ ਹੋ ਸਕਦੀ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਤੇ ਸਤਿਗੁਰੂ ਤੋਂ ਬਿਨਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਕਰਕੇ ਸਤਿਗੁਰੂ ਜੀ, ਜਿੱਥੇ ਗੁਰੂ ਸ਼ਬਦ ਆਉਂਦਾ ਹੈ ਉਹਦੇ ਨਾਲ ਪੂਰਾ ਸ਼ਬਦ ਜੁੜਿਆ ਹੈ। ਜਿਵੇਂ ਪਰਮਾਤਮਾ ਦੇ ਨਾਲ ਸ਼ਬਦ ਹੈ ਨਾ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਇਹਦਾ ਮਤਲਬ ਪਰਮਾਤਮਾ ਵੀ ਪੂਰਾ ਹੈ, ਉਹਦਾ ਨਾਂ ਵੀ ਪੂਰਾ ਹੈ। ਅਧੂਰਾ ਨਾਂ ਨਹੀਂ, ਦੁਨੀਆਂ ਦੇ ਨਾਂ ਸਾਰੇ ਅਧੂਰੇ ਆ। ਕਿਰਤਮ ਨਾਮ ਕਥੇ ਤੇਰੇ ਜਿਹ ਭਾਵ, ਸਤ ਨਾਮ ਤੇਰਾ ਪਰਾਪੂਰਬਲਾ। ਪਰਮੇਸ਼ਰ ਪੂਰਾ ਹੈ, ਉਹਦਾ ਨਾਮ ਵੀ ਪੂਰਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਸੇ ਤਰ੍ਹਾਂ ਸਤਿਗੁਰੂ ਆਖਦੇ ਨੇ, ਕਹਿੰਦੇ ਜਿਹੜਾ ਪੂਰਾ ਹੈ, ਗੁਰਪੂਰੇ ਤੇ ਪਾਈਐ। ਪੂਰਾ ਕਿਹਨੂੰ ਕਹਿੰਦੇ ਨੇ? ਜਿਹੜਾ ਪੂਰਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਰਵ ਵਿਆਪਕ ਹੈ, ਉਹਨੂੰ ਕਹਿੰਦੇ ਨੇ ਪੂਰਿਆ। ਹਰ ਇੱਕ ਦੇ ਵਿੱਚ ਜਿਹੜਾ ਵਸਿਆ ਹੋਇਆ, ਯਾਦ ਰੱਖਿਓ ਪਰਮਾਤਮਾ ਤੇ ਗੁਰੂ ਉਹ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਰਵ ਰਿਹਾ, ਭਰਪੂਰ ਹੈ, ਹੋਰ ਕੋਈ ਐਸੀ ਤਾਕਤ ਨਹੀਂ। ਤੁਸੀਂ ਆਖੋਗੇ ਗੁਰੂ ਤੇ ਪਰਮਾਤਮਾ ਇਹ ਦੋ ਨੇ, ਪਾਤਸ਼ਾਹ ਕਹਿੰਦੇ ਨਹੀਂ, ਦੋ ਨਹੀਂ, ਇੱਕੋ ਹੀ ਆ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਜਿਵੇਂ ਇੱਕ ਸਿੱਕਾ ਹੋਵੇ ਨਾ, ਉਹਦੇ ਦੋ ਪਾਸੇ ਹੁੰਦੇ ਆ, ਇੱਕ ਇੱਧਰਲਾ ਪਾਸਾ, ਇੱਕ ਇੱਧਰਲਾ ਪਾਸਾ, ਪਰ ਸਿੱਕਾ ਤਾਂ ਇੱਕੋ ਹੀ ਹੈ। ਇਸੇ ਤਰ੍ਹਾਂ ਪਰਮਾਤਮਾ ਇੱਕੋ ਹੀ ਹੈ, ਉਹ ਗੁਰੂ ਸਰੂਪ, ਗਿਆਨ ਸਰੂਪ ਹੋ ਕੇ ਜਦੋਂ ਉਹਨੇ ਬ੍ਰਹਿਮੰਡ ਬਣਾਇਆ ਨਾ, ਉਹਨੇ ਆਪਣਾ ਇੱਕ ਸਰੂਪ ਕਾਇਮ ਕੀਤਾ, ਉਹ ਸਰੂਪ ਸੀ ਉਹਦਾ ਗਿਆਨ, ਉਹਦਾ ਨਾਮ, ਉਹਦੀ ਹੋਂਦ ਉਹਨੇ ਸੰਸਾਰ ਦੇ ਵਿੱਚ ਪ੍ਰਗਟ ਕੀਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਭਾਵ ਉਹ ਗੁਰੂ ਸਰੂਪ ਆਪੇ ਹੋਇਆ, ਮਰਿਆਦਾ ਸਰੂਪ ਆਪੇ ਹੋਇਆ। ਉਸ ਤੋਂ ਬਾਅਦ ਸੈਕੰਡਰੀ ਉਹਨੇ ਆ ਸਾਰਾ ਬ੍ਰਹਿਮੰਡ ਪੈਦਾ ਕੀਤਾ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਜਾਓ। ਫਿਰ ਸਾਰਿਆਂ ਦੇ ਵਿੱਚ ਉਹ ਬੈਠਾ ਹੋਇਆ। ਹੁਣ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਵੀ ਗੁਰੂ ਅਤੇ ਪਰਮਾਤਮਾ ਦੋ ਨਹੀਂ, ਇੱਕ ਓਅੰਕਾਰ ਤੋਂ ਜਦੋਂ ਅਸੀਂ ਗੁਰਪ੍ਰਸਾਦ ਤੱਕ ਪੜ੍ਹਦੇ ਹਾਂ ਨਾ, ਉਹ ਜਿਹੜਾ ਗਿਆਨ ਹੈ ਪਰਮੇਸ਼ਰ ਦਾ ਨਾਮ, ਉਹਦਾ ਦਾਤਾ ਜਿਹੜਾ ਸਤਿਗੁਰੂ ਹੈ, ਇੱਕੋ ਹੀ ਹੈ। ਪਰਮਾਤਮਾ ਆਪ ਹੀ ਗੁਰੂ ਬਣ ਕੇ ਸਾਡਾ ਆਧਾਰ ਕਰ ਰਿਹਾ, ਸਾਡਾ ਕਲਿਆਣ ਕਰ ਰਿਹਾ, ਕਿਉਂਕਿ ਦੂਜਾ ਕੋਈ ਹੈ ਹੀ ਨਹੀਂ ਸਾਨੂੰ ਜਿਹੜਾ ਮਿਲਾ ਦੇਵੇ, ਕੋਈ ਦੂਜੀ ਤਾਕਤ ਹੀ ਕੋਈ ਨਹੀਂ ਪਰਮਾਤਮਾ ਤੋਂ ਸਿਵਾ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਸ ਕਰਕੇ ਸਤਿਗੁਰੂ ਆਖਦੇ ਨੇ, ਕਹਿੰਦੇ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ, ਰਹਾਓ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਨੇ। ਕਹਿੰਦੇ ਭਾਈ ਪੂਰੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਮਿਲਦੀ ਹੈ, ਐਵੇਂ ਅਧੂਰਿਆਂ ਦੇ ਕੋਲ ਨਾ ਜਾਇਓ। ਅਤੇ ਨਾਮ ਦੇ ਨਾਲ ਫਿਰ ਕੀ ਮਿਲਦਾ, ਵਡਿਆਈ ਮਿਲਦੀ ਹੈ ਇੱਥੇ ਉੱਥੇ ਲੋਕ ਪਰਲੋਕ ਦੇ ਵਿੱਚ। ਹਾਂਜੀ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਨਾਨਕ ਗਿਆ ਜਾਪੇ ਜਾਏ। ਕਹਿੰਦੇ ਅਤੇ ਖੇਡ ਬਾਅਦ ਦੀ ਹੈ ਵੀ ਜਦੋਂ ਨਾਮ ਜਪਾਂਗੇ ਫਿਰ ਪਤਾ ਲੱਗਦਾ ਵੀ ਇਹਦਾ ਮੁੱਲ ਕੀ ਹੈ। ਇੱਥੋਂ ਦੀਆਂ ਗੱਲਾਂ ਤਾਂ ਸਾਰੇ ਕਰਦੇ ਵੀ ਅੱਗਾ ਕਿਹਨੇ ਦੇਖਿਆ, ਪਰ ਪਾਤਸ਼ਾਹ ਕਹਿੰਦੇ ਭਾਈ ਜਦੋਂ ਨਾਮ ਜਪੋਗੇ ਨਾ, ਇਹ ਬ੍ਰਹਿਮੰਡ ਦੀ ਜਿਹੜੀ ਰਚਨਾ ਹੈ ਇਹ ਛੋਟੀ ਚੀਜ਼ ਨਹੀਂ, ਇਹ ਬਹੁਤ ਵੱਡੀ ਹੈ। ਇਹ ਤਾਂ ਸਾਇੰਸ ਦੀ ਪਕੜ ਦੇ ਵਿੱਚ ਵੀ ਨਹੀਂ ਆ ਰਹੀ, ਅਸੀਂ ਤਾਂ ਹਜੇ ਤੱਕ ਆਪਣਾ ਸਰੀਰ ਵੀ ਨਹੀਂ ਲੱਭ ਸਕੇ। ਆ ਸਰੀਰ ਦੀ ਖੋਜ ਕਰਕੇ ਵੱਡੇ ਵੱਡੇ ਡਾਕਟਰ ਹੰਭ ਗਏ ਆ, ਪਰ ਸਰੀਰ ਦੇ ਭੇਦ ਲੱਭਦੇ? ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਸਮੁੱਚਾ ਬ੍ਰਹਿਮੰਡ ਕੰਪਲੀਟ ਸਾਡੇ ਪਿੰਡ ਦੇ ਵਿੱਚ ਵਿਦਮਾਨ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਸਾਰਾ ਕੁਝ ਪਤਾ, ਸਾਡਾ ਮਾਨਸਿਕ ਪੱਧਰ ਕੀ ਹੈ, ਸਾਡਾ ਸਰੀਰਕ ਪੱਧਰ ਕੀ ਹੈ, ਇਹ ਸਾਰਾ ਕੁਝ ਸਤਿਗੁਰੂ ਸਾਨੂੰ ਦੱਸਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅੰਤਰ ਬਾਹਰ ਏਕ ਹੈ, ਬ੍ਰਹਿਮੰਡ ਦੇ ਵਿੱਚ ਵੀ ਉਹੀ ਹੈ ਅਤੇ ਸਾਡੇ ਅੰਦਰ ਵੀ ਉਹੀ ਹੈ, ਹਰ ਜਗ੍ਹਾ ਇੱਕੋ ਹੀ ਹੈ। ਅੰਤਰ ਬਾਹਰ ਏਕ ਹੈ, ਇੱਦਾਂ ਬਾਣੀ ਪੜ੍ਹਨੀ ਬੜੇ ਪਿਆਰ ਦੇ ਨਾਲ, ਇਹਨੂੰ ਮਹਿਸੂਸ ਕਰਨਾ, ਇਹਨੂੰ ਬੁੱਝਣਾ ਆ। ਜਦ ਤੱਕ ਸ਼ਬਦ ਪੜ੍ਹ ਕੇ ਬੁੱਝਾਂਗੇ ਨਹੀਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਉੱਤੋਂ ਉੱਤੋਂ ਜਿੰਨਾ ਮਰਜ਼ੀ ਪੜ੍ਹੀ ਜਾਓ ਗੱਲ ਥੋੜ੍ਹੀ ਬਣਨੀ ਹੈ। ਬੁੱਝਣਾ ਆ ਵੀ ਮੇਰੇ ਅੰਦਰ ਕਿੱਦਾਂ ਅਤੇ ਬਾਹਰ ਕਿੱਦਾਂ। ਹਾਂਜੀ, ਬ੍ਰਹਿਮੰਡ ਦੀ ਰਚਨਾ ਨੂੰ ਕਦੀ ਆਪਣੀ ਬੋਡੀ ਦੇ ਨਾਲ ਮਿਲਾ ਕੇ ਦੇਖਿਓ, ਸਾਰਾ ਕੁਝ ਉੱਦਾਂ ਹੀ ਹੈ ਵੀ ਬਾਹਰ ਕਿੰਨਾ ਪਾਣੀ ਹੈ, ਸਾਡੀ ਬੋਡੀ ਵਿੱਚ ਕਿੰਨਾ ਪਾਣੀ ਹੈ। ਹਾਂਜੀ, ਸਾਡੇ ਸਰੀਰ ਦਾ ਕੀ ਭੇਦ ਹੈ ਅਤੇ ਬ੍ਰਹਿਮੰਡ ਦਾ ਕੀ ਭੇਦ ਹੈ, ਸਾਰਾ ਕੁਝ ਪਤਾ ਲੱਗਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਅੰਤਰ ਬਾਹਰ ਏਕ ਹੈ, ਇੱਕੋ ਹੀ ਹੈ ਜਿਹੜਾ ਅੰਦਰ ਵੀ ਹੈ ਬਾਹਰ ਵੀ ਹੈ। ਬਹੁਬਿਧ ਸ੍ਰਿਸ਼ਟ ਉਪਾਈ, ਜਿੰਨੇ ਆ ਬਹੁਬਿਧ ਭਾਵ ਕਈ ਰੰਗਾਂ ਦੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਬਾਹਰ। ਕਹਿੰਦੇ ਇਹ ਜਿਹੜੀ ਕਈ ਵਿਧੀਆਂ ਦੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ। ਅਤੇ ਪਾਤਸ਼ਾਹ ਕਹਿੰਦੇ ਇਸ ਕਰਕੇ ਅੰਦਰ ਵੀ ਉਹ ਹੈ ਬਾਹਰ ਵੀ ਉਹ ਹੈ, ਸਰਗੁਣ ਵੀ ਹੈ ਨਿਰਗੁਣ ਵੀ ਹੈ, ਹਰ ਸਰੂਪ ਦੇ ਵਿੱਚ ਵਿਦਮਾਨ ਹੈ। ਹੁਕਮੇ ਕਾਰ ਕਰਾਇੰਦਾ, ਪਾਤਸ਼ਾਹ ਕਹਿੰਦੇ ਹੁਕਮ ਦੇ ਵਿੱਚ ਉਹ ਸਾਰੇ ਕਾਰਜ ਕਰਵਾ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਦੂਜਾ ਕਿਸ ਕਹੀਐ ਭਾਈ, ਕਹਿੰਦੇ ਦੂਜਾ ਹੈ ਹੀ ਕੋਈ ਨਹੀਂ, ਫਿਰ ਕਿਹਨੂੰ ਆਖੀਏ ਵੀ ਦੂਜਾ ਕੋਈ ਹੈ। ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸਰਕਾਰ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਕੋਈ ਉਹਨੂੰ ਬੁੱਝ ਲੈਂਦਾ, ਕਿਸੇ ਨੂੰ ਉਹ ਸਮਝ ਦੇ ਦਿੰਦਾ, ਕਿਸੇ ਨੂੰ ਸਾਰੀ ਉਮਰ ਸਮਝ ਨਹੀਂ ਆਉਂਦੀ। ਕਹੋ ਨਾਨਕ ਬੇ ਨਾਪਾ ਚੀਨੈ ਮਿਟੈ ਨਾ ਭਰਮ ਕੀ ਕਹੀ। ਕਈ ਉਹਨੂੰ ਬੁੱਝ ਲੈਂਦੇ ਨੇ, ਸਮਝ ਲੈਂਦੇ ਆ, ਪਰ ਸਮਝ ਕਿੱਥੋਂ ਮਿਲਦੀ ਹੈ? ਗੁਰੂ ਦੀ ਕਿਰਪਾ ਦੇ ਨਾਲ। ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸਰਕਾਰ, ਸਾਰਿਆਂ ਦੇ ਸਿਰ ਦੇ ਉੱਤੇ ਉਹਦਾ ਹੁਕਮ ਵਰਤ ਰਿਹਾ ਹੈ। ਇੱਕ ਨਾ ਬਖਸ਼ ਹੈ ਮੇਲ ਲਹਿ ਇੱਕ ਦਰਗਹ ਹੈ ਮਾਰ ਕੱਢੇ ਕੂੜਿਆਰ। ਕਹਿੰਦੇ ਇੱਕ ਨਾ ਨੂੰ ਉਹ ਬਖਸ਼ਿਸ਼ ਕਰਕੇ ਮੇਲ ਲੈਂਦਾ, ਜੇ ਮੇਲਦਾ ਹੈ ਆਪਣੀ ਕਿਰਪਾ ਦੇ ਨਾਲ ਸਾਨੂੰ ਮੇਲ ਲੈਂਦਾ। ਅਤੇ ਕਈ ਕਹਿੰਦੇ ਦਰਗਾਹ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢੇ ਜਾਂਦੇ ਆ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਇਸ ਕਰਕੇ ਆਓ ਸਤਿਗੁਰੂ ਦੀ ਕਿਰਪਾ ਕਰਨ, ਇਸ ਤੋਂ ਅੱਗੇ ਕੱਲ੍ਹ ਨੂੰ ਵਿਚਾਰ ਸਤਿਗੁਰੂ ਦੀ ਕਰਵਾ ਲੈਣ, ਸਮੇਂ ਦੀ ਸਮਾਪਤੀ ਹੈ। ਸੋ ਬਿਨ ਸ਼ਬਦ ਹੈ ਆਪ ਨਾ ਜਾਪੇ ਸਭ ਅੰਧੀ ਪਾਈ, ਸ਼ਬਦ ਤੋਂ ਬਿਨਾਂ ਆਪਣੇ ਆਪ ਦੀ ਸੋਝੀ ਨਹੀਂ ਆ ਸਕਦੀ, ਅਤੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਹਮ ਅੰਧਲੇ, ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰਚਾਲੀ। ਸਤਿਗੁਰ ਦਇਆ ਕਰੈ ਸੁਖ ਦਾਤਾ ਹਮ ਲਾਵੈ ਆਪਣ ਪਾਲੀ। ਮਹਾਰਾਜ ਕਹਿੰਦੇ ਤੇ ਸਤਿਗੁਰੂ ਹੈ ਜਿਹੜਾ ਸਾਡੇ ਤੇ ਦਇਆ ਕਰੇ, ਸਾਨੂੰ ਆਪਣੇ ਮਗਰ ਤੋਰ ਲਵੇ। ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਬੇਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਈ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਮੈਂ ਬੜੇ ਹੀ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਦਾਸ, ਇਹਨਾਂ ਨੂੰ ਤਕਰੀਬਨ 40 ਸਾਲ ਤੋਂ ਵੱਧ ਦਾ ਸਮਾਂ ਜਦੋਂ ਇਹਨਾਂ ਦੇ ਨਾਲ ਪਹਿਲੀ ਫੇਰੀ 'ਤੇ ਮਿਲਾਪ ਹੋਇਆ। ਬੜੀ ਪਰਿਵਾਰ 'ਤੇ ਇਹਨਾਂ 'ਤੇ ਆਪਣੇ 'ਤੇ ਬੜੀ ਬਖਸ਼ਿਸ਼ ਹੈ, ਇਹੋ ਜਿਹੀਆਂ ਰੂਹਾਂ ਜਿਨ੍ਹਾਂ ਨੇ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਅਤੇ ਕੌਮ ਦੇ ਮਹਾਨ ਸੰਤ ਸ਼੍ਰੀ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦੇ ਸੰਗਤ ਕੀਤੀ ਟਕਸਾਲ 'ਚੋਂ ਵਿੱਦਿਆ ਲਈ, ਅਤੇ ਫਿਰ ਹੁਣ ਇਹ ਜੋ ਜਥੇ ਦੇ ਵਿੱਚ ਸੇਵਾ ਨਿਭਾ ਰਹੇ ਨੇ। ਬੜੀ ਬਖਸ਼ਿਸ਼ ਹੈ ਇਹਨਾਂ ਨੇ, ਇਹਨਾਂ ਦੇ ਪ੍ਰਾਤਾ ਜੀ ਸ਼ਹੀਦ ਹੋਏ ਜੋ ਕੌਮ ਨੇ ਲੜਾਈ ਲੜੀ ਉਸ ਜੰਗ ਦੇ ਵਿੱਚ, ਅਤੇ ਗਿਆਨੀ ਜੀ ਆਪ ਇਹ ਜੇਲ੍ਹ ਦੇ ਵਿੱਚ ਰਹੇ, ਇਹਨਾਂ ਨੇ ਤਸੀਹੇ ਝੱਲੇ। ਤੁਹਾਨੂੰ ਪਤਾ ਹੀ ਹੈ ਇੰਡੀਆ ਸਰਕਾਰ ਕਿਹੋ ਜਿਹਾ ਵਿਹਾਰ ਕਰਦੀ ਸੀ, ਕਿਵੇਂ ਸਿੰਘਾਂ ਨੂੰ ਤਸੀਹੇ ਦਿੰਦੀ ਸੀ, ਉਹੋ ਜਿਹੀ ਜ਼ਾਲਮ ਸਰਕਾਰ ਜਿਨ੍ਹਾਂ ਦਾ ਇਹਨਾਂ ਨੇ ਤਸੀਹੇ ਝੱਲ ਕੇ ਪੂਰਾ ਮੁਕਾਬਲਾ ਕੀਤਾ। ਅਤੇ ਹੁਣ ਬੜੀ ਬਖਸ਼ਿਸ਼ ਹੈ ਗੁਰਬਾਣੀ ਅਤੇ ਰੋਮ ਰੋਮ 'ਚ ਰਚੀ ਹੋਈ ਆ। ਸੋ ਇਸ ਵੇਰੀ ਦਾ ਇਹਨਾਂ ਦਾ ਰੀਮਾਉਂਟ ਦੀ ਸਟੇਜ ਦੇ ਉੱਤੇ ਆਖਰੀ ਦੀਵਾਨ ਹੈ ਅੱਜ। ਸੋ ਮੈਂ ਆਪ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ, ਜਿਸ ਦਿਨ ਤੋਂ ਭਾਈ ਸਾਹਿਬ ਹੁਣੀ ਇੱਥੇ ਗਿਆਨੀ ਜੀ ਹੁਣੀ ਆਏ ਨੇ, ਆਪ ਸੰਗਤਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ, ਇਹਨਾਂ ਨੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ, ਗੁਰਬਾਣੀ ਸਰਵਣ ਕਰਾਈ ਹੈ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ, ਤੰਦਰੁਸਤੀਆਂ, ਇਸੇ ਤਰ੍ਹਾਂ ਗੁਰੂ ਘਰਾਂ ਦੀ ਸੇਵਾ, ਸੰਗਤ ਦੀ ਸੇਵਾ ਨਿਭਾਉਣ ਦਾ ਬਲ ਬਖਸ਼ੇ। ਆਓ ਹੁਣ ਮੈਂ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बोलो जी वाहेगुरु, गज के बोलो जी वाहेगुरु। मेरे मिठ बोलने वाहेगुरु जी, धन गुरु ग्रंथ साहब अकाल पुरख जी के जेडे बच्चे बच्चिया ने ये भी मिठे बोलते हैं, क्योंकि सानू रोज सुनाया जाता नानक फिक्का बोले तन मन फिक्का। हुण इत्थे मिठा किहड़ा बोलना ते फिक्का किदां हुंदा? महाराज कहिंदे ने बिन नामै तन मन फिक्का होए, बिन बूझे दुखिया चलिया नहीं। जे बच्चे नूं मन लो झिड़क मारनी पैंदी है जां सखताई करनी पैंदी है या फिर मनुखता दे दुश्मनां नूं गुंगारना पैंदा, उह कौड़ा बोलना नहीं। कौड़ा बोलना की है? जदों असी किसी की चुगली करदे हां भावें असी बड़े मिठे ढंग नाल करिए, कौड़ा बोल रहे हैं। जदों असी किसी नूं एहो जी गल कर दिंदे आ, सुना दिंदे आ, अगले दा तन मन सड़ जाए। दूसरा पक्ष, जे असी अंदरों कपट रख के बाहरों मिठी मिठियां गल्लां करदे आ, ते ओह भी ओह कौड़ा बोलण नालों भी माड़ा है। महाराज ने कहा अंतर कपट चुकावो मेरे गुरसिखो, नेह कपट कमावो हर की हर काल। जिन्हां ने नेह कपट काल कमाई कीती उन्हां कदे कौड़ा बोल नहीं बोलिया। बड़े बड़े वड्डे कष्टां विच दास ने बेनती कीती सी कल भाई रणजीत सिंह तरसिका जी दी शहीदी बारे आप जी नाल बचन कीता सी, ते नाल मैं बेनती की सी भी अज भी आपां किसे शहीद की गल करांगे। आने वाले समय च भाई गुरजन सिंह जी बुद्ध सिंह जी वाला दा शहीदी दिहाड़ा आ रहा, जथेदार भाई सुखदेव सिंह बब्बर जी का शहीदी दिहाड़ा आ रहा। भाई सुखदेव सिंह की एक निक्की जी गल सुना के फिर मैं अगले गल करदा शहीदी। एक मैं क्षमा करो, मैं अपनी एडवरटाइजमेंट कोई नहीं कर रहा, यह शहीदों की गल है। तो ये गल्लां उन्हां लोकां ने सांझियां कीतियां ने, मैं ना नहीं लवांगा किसी का स्टेज तो, क्योंकि मीडिया च कई बार बहुत दूर तक गल चल जाती तो गल का रंग ही होर हो जाता। उन्हां लोकां ने कीतियां ने गल्लां सामने, जिन्हां लोकां ने सामने सारा कुछ देखे, गुरु साहब की कृपा नाल सारिया जथेबंदियां बहुत सलाहण योग ने, पर एक खासियत इन्हां दी सी कि इधर नाम बाणी का पहरा वाहिगुरु सिमरन का ज्यादा पहरा सी, दूजे पासे वाले है सीगे वो बाणी दे जाप का ज्यादा पहरा रखते। जिवें टकसाल विच दमदमी टकसाल विच गुरबाणी दे जाप का इन्ना वड्डा पहरा तुसी कदे मतलब देखो संगत। चलो सच्चे पातशाह कृपा करन मेरे वीर जी भाई जसविंदर सिंह जी जंडी वीर जी ने संत महाराज संत ज्ञानी करतार सिंह जी खालसा जी का जिक्र किया, कदे भी उन्हां नालों मूल मंत्र का जाप कदी भी समाप्त नहीं सी हुंदा। मूल मंत्र का जाप हुंदा रहना, जपजी साहब का जाप हुंदा रहना, एक होर सिंह ने नाल बाणी सुनाउंदे रहना। बाबा ठाकुर सिंह जी तां मेरा ख्याल जिन्ना क मैं देखिया कई वारी चार चार पांच पांच वारी पूरी पंज ग्रंथी का जाप सुनदे सी, इन्ना बाणी विच रते होए सी। रहो विचार, ते इधर गुरु के प्यारे भाई सुखदेव सिंह बब्बर
ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦੀ ਉਹਨਾਂ ਦੇ ਮੂੰਹੋਂ ਗੱਲਾਂ ਇਹ ਆਈਆਂ ਅਤੇ ਤੁਹਾਡੇ ਤੱਕ ਬੇਨਤੀ ਕਰ ਰਿਹਾ। ਭਾਈ ਸਾਹਿਬ ਆਪਣੀ ਮੌਜ ਵਿੱਚ ਜਿੱਥੇ ਕਿਤੇ ਥੋੜ੍ਹਾ ਬਹੁਤਾ ਸਮਾਂ ਮਿਲਦਾ ਵੀ ਇੱਥੇ ਹੁਣ ਰਾਤ ਕੱਟਣੀ ਹੈ, ਨਾਲ ਸਾਥੀ ਵੀ ਹੁੰਦੇ ਸੀ, ਖਾਸ ਨਜ਼ਦੀਕੀ ਸਾਥੀਆਂ ਦੀ ਇਹ ਗੱਲ ਮੈਂ ਤੁਹਾਨੂੰ ਦੱਸਣ ਲੱਗਾ। ਕਹਿੰਦੇ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਲੰਬੇ ਪੈ ਜਾਣਾ। ਜਦੋਂ ਲੱਗਿਆ ਵੀ ਨਾਲ ਦੇ ਸੌਂ ਗਏ ਨੇ, ਉੱਠ ਕੇ ਬਹਿ ਜਾਣਾ, ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਰਾਤ ਕਰਦੇ ਰਹਿਣਾ। ਜਦੋਂ ਲੱਗਿਆ ਵੀ ਹੁਣ ਇਹ ਉੱਠਣ ਲੱਗੇ ਨੇ, ਲੰਮੇ ਪਏ। ਇੱਦਾਂ ਦੇ ਮਹਾਂਪੁਰਖਾਂ ਦੀ ਸੰਗਤ ਸਾਡੇ ਪਿਤਾ ਜੀ ਨੂੰ ਅਤੇ ਸਾਨੂੰ ਵੀ ਹੋਈ। ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ ਤਰਨਾ ਦਲ ਦੇ ਜਥੇਦਾਰ ਸੀ, ਉਹ ਵੀ ਇੱਦਾਂ ਕਰਦੇ। ਰਹੋ ਵਿਚਾਰ, ਸਿਡਨੀ 'ਚ ਮੈਨੂੰ ਉਸ ਬੰਦੇ ਨੇ ਗੱਲ ਸੁਣਾਈ ਜਿਹੜਾ ਬੰਦਾ ਪੁਲਿਸ ਵਿੱਚ ਸੀ ਅਤੇ ਉਹਨੇ ਸਾਰਾ ਕੁਝ ਦੇਖਿਆ। ਕਹਿੰਦੇ ਭਾਈ ਸਾਹਿਬ 'ਤੇ ਬੜਾ ਤਸ਼ੱਦਦ ਕੀਤਾ। ਉਹ ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਚੰਗਾ ਮੈਂ ਫੇਰ ਗੱਲ ਕਰਦਾ, ਮੈਨੂੰ ਪਹਿਲਾਂ ਠੰਡਾ ਪਾਣੀ ਪਿਆਓ। ਪੁਲਿਸ ਵਾਲਿਆਂ ਨੂੰ ਕਹਿੰਦੇ ਮੈਨੂੰ ਠੰਡਾ ਪਾਣੀ ਪਿਆਓ, ਮੈਂ ਫੇਰ ਗੱਲ ਕਰਦਾ। ਉਹ ਸੋਚਣ ਲੱਗ ਪਏ ਚੱਲ ਬਸ ਵੀ ਗੱਲ ਬਣ ਗਈ। ਠੰਡਾ ਪਾਣੀ ਪਿਆਇਆ, ਗਲਾਸ ਭਰ ਕੇ ਪਾਣੀ ਪੀ ਲਿਆ। ਕਹਿੰਦੇ ਤੁਹਾਡੇ ਸਾਹਮਣੇ ਪਾਣੀ ਪੀਤਾ ਮੈਂ, ਤੁਸੀਂ ਲਿਆ ਕੇ ਪਿਆਇਆ, ਜੇ ਤੁਹਾਡੇ 'ਚ ਜ਼ਰੂਰਤ ਹੈਗੀ ਆ ਕਰ ਲਓ ਤਸ਼ੱਦਦ, ਮੇਰੇ ਮੂੰਹੋਂ ਅਖਵਾਓ ਕਿ ਮੈਂ ਤਾਂ ਠੰਡਾ ਪਾਣੀ ਤੁਹਾਡੇ ਕੋਲ ਪੀਤਾ। ਇਹ ਹੁੰਦੀ ਹੈ ਬਹਾਦਰੀ। ਉਹਨਾਂ ਨੂੰ ਦੱਸ ਰਹੇ ਸੀ ਵੀ ਸਿੰਘਾਂ ਦਾ ਜਿਹੜਾ ਨਾ ਇਰਾਦਾ ਕਿੰਨਾ ਪੱਕਾ ਹੁੰਦਾ, ਸਾਡੇ ਤੇ ਖੂਨ ਵਿੱਚ ਉੜਤੀ ਦਿੱਤੀ ਹੈ ਕਲਗੀਆਂ ਵਾਲੇ ਨੇ। ਗਰੀਬ ਨਵਾਜ ਆਪਣੀ ਬਾਣੀ 'ਚ ਕਹਿੰਦੇ ਨੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਦੇ ਵਿੱਚ ਆਪਣਾ ਮਨ ਲਾ ਰਿਹਾ, ਜਿਨ ਪ੍ਰਭ ਏਕ ਵਹਿ ਠਹਿਰਾਇਓ ਤਿਨ ਕਰ ਡਿੰਬ ਨਾ ਕਿਸ਼ ਦਿਖਾਇਓ, ਰੰਚ ਸਮਾਨ ਦੇਹ ਕਰ ਚੀਨਾ, ਸੀਸ ਦਿਓ ਉਨ ਸਿਰ ਨਾ ਦੀਨਾ। ਇੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਵਾਹਿਗੁਰੂ ਉਹਨਾਂ ਦੀ ਸ਼ਹੀਦੀ ਵੇਲੇ ਵੀ ਆਉਂਦਾ ਨਾ, ਸੀਸ ਦੀਆ ਪਰ ਸਿਰ ਨਾ ਦੀਆ, ਇਹ ਦੂਜੀ ਜਗ੍ਹਾ ਆਉਂਦਾ ਦਸਮ ਪਾਤਸ਼ਾਹ ਦੀ ਬਾਣੀ 'ਚ ਜਿਹੜਾ ਮੈਂ ਬੋਲਿਆ। ਨਹੀਂ ਅਖਵਾ ਸਕੇ ਭਾਈ ਸਾਹਿਬ, ਇੰਨੇ ਦ੍ਰਿੜ ਸੀ। ਲਓ ਵਿਚਾਰ ਬੜਿਆਂ ਸਿੰਘਾਂ ਦੀਆਂ ਭਾਈ, ਐਸੀਆਂ ਬਾਤਾਂ ਨੇ। ਘਰੋਂ ਕਾਰਡ ਵੰਡਣ ਗਿਆ ਆਪਣੇ ਵਿਆਹ ਦੇ ਸਿੰਘ ਬਲਦੇਵ ਸਿੰਘ, ਘੇਰਾ ਪੈ ਗਿਆ, ਥੋੜ੍ਹਾ ਚਿਰ ਮੁਕਾਬਲਾ ਹੋਇਆ ਅਤੇ ਗ੍ਰਿਫਤਾਰੀ ਹੋ ਗਈ। ਕਈਆਂ ਨੂੰ ਪਤਾ ਹੋਣਾ ਕੱਥੂ ਨੰਗਲ ਦਾ, ਉਹ ਥਾਣੇ 'ਚ ਲੈ ਗਏ ਉੱਧਰ, ਅਤੇ ਥਾਣੇ 'ਚ ਖੜਨ ਤੋਂ ਪਹਿਲਾਂ ਜਿਨ੍ਹਾਂ ਨੂੰ ਬਟਾਲੇ ਦਾ ਪਤਾ, ਬਟਾਲਾ ਬਾਈਪਾਸ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ, ਗਰਮੀਆਂ ਦੇ ਵਿੱਚ ਤਪੀ ਹੋਈ ਸੜਕ ਅਤੇ ਲੋਕ ਸਾਰੇ ਕੱਪੜੇ ਪਾ ਲਾ ਕੇ ਉਹਦੇ ਕਸ਼ਹਿਰਾ ਰਹਿਣ ਦਿੱਤਾ, ਸਿਰਫ ਸਿਰੋਂ ਦਸਤਾਰ ਵੀ ਲਾ ਦਿੱਤੀ ਅਤੇ ਇੱਦਾਂ ਪਿੱਠ ਪਰ ਨੇ ਲੰਮਾ ਪਾਤਾ, ਪਿੱਠ ਵੀ ਸੜ ਗਈ, ਲੱਤਾਂ ਦੀਆਂ ਪਿੰਨੀਆਂ ਵੀ ਸੜ ਗਈਆਂ। ਲੈ ਗਏ, ਪਤਾ ਨਾ ਲੱਗੇ, ਚੌਥੇ ਪੰਜਵੇਂ ਦਿਨ ਪਤਾ ਲੱਗਾ ਵੀ ਕੱਥੂ ਨਗਲ ਥਾਣੇ 'ਚ ਆ। ਉਹਦੀ ਮਾਤਾ ਗਈ ਭਜਨ ਕੌਰ ਅਤੇ ਉਹਨਾਂ ਨੂੰ ਕਹਿੰਦੀ ਵੀ ਮੈਂ ਇਹਦਾ ਸਿਰ ਨਵਾ ਦਿਆਂ, ਬਲਦੇਵ ਸਿੰਘ ਦਾ ਬਿੱਲਾ ਕਹਿੰਦੀ ਸੀ। ਚਲੋ ਕੋਈ ਚੰਗੇ ਹੋਣਗੇ ਵਿੱਚ ਬੰਦੇ, ਉਹਨਾਂ ਨੇ ਕਿਹਾ ਠੀਕ ਆ ਮਾਤਾ ਤੂੰ ਇਸ਼ਨਾਨ ਕਰਾ ਦੇ ਇਹਦਾ। ਅਤੇ ਬਿੱਲੇ ਨੇ ਅਤੇ ਉਹਦੀ ਮਾਂ ਨੇ CRP ਵਾਲਿਆਂ ਨੂੰ ਗੱਲਾਂ ਕਰਦਿਆਂ ਸੁਣਿਆ, ਕਹਿੰਦੇ ਇਹ ਕੈਸੇ ਲੋਕ ਨੇ, ਇਸ ਕੀ ਚਮੜੀ ਸੜ ਗਈ, ਇਸ ਕੋ ਇਤਨਾ ਤਸ਼ੱਦਦ ਕੀਆ, ਯਦੀ ਵੀ ਇਸ ਕੋ ਮਾਰਤੇ ਹੈ, ਕੋਈ ਇਸ ਕੋ ਪੁੱਛਤਾ ਹੈ ਤੇਰਾ ਕਿਆ ਹਾਲ ਹੈ, ਤੋ ਬੋਲਤੇ ਚੜਦੀ ਇਸ ਕਲਮ। ਇਹ ਮੈਂ ਉਹਨਾਂ ਦੀ ਬੋਲੀ ਦੱਸ ਰਿਹਾ, ਕਹਿੰਦੇ ਇਹਨਾਂ ਨੂੰ ਜਿੰਨਾ ਮਰਜ਼ੀ ਕੁੱਟ ਲਓ, ਜਿੰਨਾ ਮਰਜ਼ੀ ਮਾਰ ਲਓ,
ਇਹਦੀਆਂ ਲੱਤਾਂ ਸੜੀਆਂ ਪਈਆਂ ਨੇ, ਪਿੱਠ ਸੜੀ ਪਈ ਹੈ, ਫਿਰ ਵੀ ਕਹਿੰਦਾ ਚੜ੍ਹਦੀ ਕਲਾ। ਭਾਈ ਸੁਖਦੇਵ ਸਿੰਘ ਦੀ ਗੱਲ ਆਪਾਂ ਕਰ ਲਈ, ਭਾਈ ਅਨੋਖ ਸਿੰਘ ਜੀ ਬੱਬਰ ਦਾ ਨਾਂ ਤੁਸੀਂ ਸੁਣਿਆ ਹੋਣਾ ਕਈਆਂ ਨੇ। ਇਹ ਗੱਲ ਵੀ ਕਈ ਵਾਰੀ ਨਾ ਕੁਦਰਤੀ ਸੰਯੋਗ ਹੋ ਜਾਂਦਾ, ਮੈਂ ਪਰਥ ਗੱਲ ਸੁਣਾਈ ਜਿਹੜੀ ਭਾਈ ਰਣਜੀਤ ਸਿੰਘ ਦੀ ਕੱਲ੍ਹ ਮੈਂ ਗੱਲ ਸੁਣਾਈ, ਅਤੇ ਉੱਥੇ ਇੱਕ ਪੁਲਿਸ ਦਾ ਰਿਟਾਇਰਡ ਪਰਸਨ ਮੇਰੇ ਕੋਲ ਆ ਗਿਆ ਬਾਅਦ ਵਿੱਚ, ਕਹਿੰਦਾ ਭਾਈ ਸਾਹਿਬ ਮੈਂ ਆਲਮੇ ਹਜ਼ਾਰ ਦੇ ਨਾਲ ਰਿਹਾ, ਪਰੂਫ ਮਿਲ ਗਿਆ ਵੀ ਉਹਨੇ ਆਹ ਕੰਮ ਕੀਤਾ। ਅਤੇ ਆਹ ਵੀ ਗੱਲ ਪੁਲਿਸ ਮੈਨ ਜਿਹੜਾ ਐਕਸ ਪੁਲਿਸ ਮੈਨ ਸੀ ਉਹਨੇ ਸੁਣਾਈ, ਕਿਉਂਕਿ ਕਈ ਲੋਕ ਫਿਰ ਬਾਹਰ ਨਿਕਲ ਗਏ ਅਤੇ ਬਾਹਰਲੇ ਦੇਸ਼ਾਂ 'ਚ ਜਾ ਕੇ ਉਹਨਾਂ ਨੇ ਗੱਲਾਂ ਕੀਤੀਆਂ। ਕਹਿੰਦੇ ਭਾਈ ਸਾਹਿਬ ਹਵਾਲਾਤ ਵਿੱਚ ਨੇ ਬੜਾ ਤਸ਼ੱਦਦ ਹੋਇਆ, ਅਤੇ ਭਾਈ ਸਾਹਿਬ ਦਾ ਇੱਕ ਨਾ ਅੱਖ ਡੇਲਾ ਉਹ ਲਮਕ ਗਿਆ, ਖੂਨੋ ਖੂਨ ਹੋਏ ਪਏ ਨੇ। ਅਤੇ ਨਾਲ ਦੇ ਹਵਾਲਾਤੀ ਨੂੰ ਪੁੱਛਦੇ ਨੇ ਭਾਈ ਕਿੰਨਾ ਕੁ ਟਾਈਮ ਹੋ ਗਿਆ, ਕਿੰਨਾ ਕੁ ਦਿਨ? ਕਹਿੰਦਾ ਜੀ ਸ਼ਾਮਾਂ ਪੈ ਗਈ। ਭਾਈ ਅਨੋਖ ਸਿੰਘ ਜੀ ਕਹਿੰਦੇ ਵੀ ਰਹਿਰਾ ਸਾਹਿਬ ਦਾ ਟਾਈਮ ਹੋ ਗਿਆ। ਸਤਸੰਗ ਜੀ, ਇਹਨਾਂ ਦੋਨਾਂ ਸਿੰਘਾਂ ਦੀ ਇੱਕ ਖਾਸ ਗੱਲ ਦੱਸਾਂ, ਕੋਈ ਲਿਟਰੇਚਰ ਛਾਪਣਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨ ਨੇ, ਜੋ ਸੂਰਾ ਤਿਸੀ ਹੀ ਹੋਏ ਮਰਨਾ, ਜੇ ਪੰਕਤੀ ਲੱਭੇ ਤਾਂ ਕਿਰਪਾ ਕਰਕੇ ਇਹ ਡਿਸਪਲੇ ਕਰ ਦਿਓ, ਜੋ ਸੂਰਾ ਤਿਸੀ ਹੀ ਹੋਏ ਮਰਨਾ, ਜੋ ਭਾਗ ਹੈ ਤਿਸ ਜੋਨੀ ਫਿਰਨਾ। ਇਹ ਪੰਕਤੀ ਲਿਖਣੀ ਸੀ, ਹਾਂਜੀ ਇਹ ਪੰਕਤੀ ਲਿਖਣੀ ਸੀ ਅਤੇ ਆਏ, ਕਹਿੰਦੇ ਵੀ ਪੰਕਤੀ ਲਿਖਣੀ ਆ ਅਤੇ ਇਹਦੇ ਸਪੈਲਿੰਗ ਕਿਤੇ ਸਾਡੇ ਕੋਲੋਂ ਮਿਸਟੇਕ ਨਾ ਹੋ ਜਾਵੇ ਦੱਸੋ। ਅਤੇ ਉੱਥੇ ਇੱਕ ਸਿੰਘ ਸੀ, ਮੈਂ ਨਾਂ ਨਹੀਂ ਲਵਾਂਗਾ ਉਹਦਾ, ਕਹੋ ਵੀਰੇ ਲਿਖ ਦਿਓ ਕੋਈ ਗੱਲ ਨਹੀਂ ਜਿੱਦਾਂ ਵੀ ਹੈ। ਕਹਿੰਦਾ ਨਾ, ਕੋਈ ਇੱਕ ਲੱਗ ਮਾਤਰ ਦੀ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਅਤੇ ਦਾਸ ਨੂੰ ਸੇਵਾ ਮਿਲੀ, ਕਹਿੰਦੇ ਦੇਖੋ ਫਿਰ ਮੈਂ ਸਤਿਗੁਰਾਂ ਦੇ ਸਰੂਪ ਤੋਂ ਦਰਸ਼ਨ ਕਰਕੇ, ਅਤੇ ਮੈਂ ਕਿਹਾ ਜੀ ਆਹ ਇੱਦਾਂ ਹੈ, ਮਤਲਬ ਇੰਨਾ ਸਤਿਕਾਰ ਬਾਣੀ ਦਾ। ਅਤੇ ਭਾਈ ਅਨੋਖ ਸਿੰਘ ਜੀ ਨੇ ਜਦੋਂ ਪੁੱਛਿਆ, ਉਹ ਕਹਿੰਦਾ ਜੀ ਸ਼ਾਮ ਹੋ ਗਈ, ਭਾਈ ਸਾਹਿਬ ਕਹਿੰਦੇ ਰਹਿਰਾ ਸਾਹਿਬ ਦਾ ਟਾਈਮ ਹੋ ਗਿਆ, ਭਾਈ ਸਾਹਿਬ ਰਹਿਰਾ ਸਾਹਿਬ ਕਰਨ ਲੱਗ ਪਏ। ਅਤੇ ਇਹ ਪੁਲਿਸ ਵਾਲੇ ਇੰਨੇ ਉਦੋਂ ਜ਼ਾਲਮ ਜਲਾਦ ਬਣੇ ਹੋਏ ਸੀ, ਇਹਨਾਂ ਨੂੰ ਗੁੱਸਾ ਆਇਆ, ਇੱਕ ਨੇ ਚਾਕੂ ਲਿਆਂਦਾ ਅਤੇ ਭਾਈ ਅਨੋਖ ਸਿੰਘ ਦੀ ਜੀਭ ਕੱਟ ਦਿੱਤੀ। ਸੱਚੀ ਗੱਲ ਜੇ ਬਣਾਈ ਹੋਈ ਗੱਲ ਨਹੀਂ, ਭਾਈ ਅਨੋਖ ਸਿੰਘ ਦੀ ਜੀਭ ਕੱਟ ਦਿੱਤੀ। ਕੱਟੀ ਹੋਈ ਜੀਭ ਨਾਲ ਭਾਈ ਅਨੋਖ ਸਿੰਘ ਜੀ ਬੱਬਰ ਨੇ ਰਹਿਰਾ ਸਾਹਿਬ ਦਾ ਪਾਠ ਪੂਰਾ ਕੀਤਾ। ਗੁਰੂ ਕੇ ਪਿਆਰਿਓ, ਇਹਨਾਂ ਨੂੰ ਕਹਿੰਦੇ ਨੇ ਯੋਧੇ। ਮੈਨੂੰ ਖਿਮਾ ਕਰਿਓ, ਅਸੀਂ ਕਈ ਵਾਰੀ ਝੱਕ ਜਾਂਦੇ ਹਾਂ, ਯੋਧਿਆਂ ਦੀ ਗੱਲ ਕਰਨੀ ਚਾਹੀਦੀ ਹੈ, ਉਹਦੇ ਨਾਲ ਪ੍ਰੇਰਨਾ ਮਿਲਦੀ ਹੈ। ਅਤੇ ਆਓ, ਪ੍ਰਬੰਧਕਾਂ ਵੀਰਾਂ ਨੇ ਕੱਲ੍ਹ ਵੀ ਬੜੀ ਮਿਹਰਬਾਨੀ ਕੀਤੀ, ਅੱਜ ਵੀ, ਅਤੇ ਹੁਣ 5 ਮਿੰਟ ਰਹਿ ਗਏ ਆਪਣੇ, 4.5 ਮਿੰਟ। ਅਤੇ ਆਪਾਂ ਹੁਣ ਸ਼ਬਦ ਪੜ੍ਹਨਾ, ਧੰਨ ਦੇਣੇ ਦੀ ਮਾਂ ਜੋਧਾ ਜੋਧੀ ਹੈ। ਇਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਨੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪੁਰਾਣਾ ਆਪਣਾ ਪਹਿਲਾ ਇਤਿਹਾਸ ਵੀ ਸੁਣਿਆ ਕਰੋ, ਹੁਣ ਦਾ ਇਤਿਹਾਸ ਵੀ ਸੁਣਿਆ ਕਰੋ। ਜਿਹੜੇ ਵੀ ਤੁਹਾਡੇ ਕੋਲ ਪ੍ਰਚਾਰਕ, ਕੀਰਤਨੀਏ, ਢਾਡੀ ਸਿੰਘ, ਕਵੀਸ਼ਰ ਸਿੰਘ ਆਉਣ, ਕਥਾਵਾਚਕ ਗੁਰੂ ਕੇ ਪਿਆਰੇ ਆਉਣ, ਬੇਨਤੀ ਕਰਦਿਆਂ ਕਰੋ ਵੀ ਜਿੰਨਾ ਸੁਣਾ ਸਕਦੇ ਹੋ, ਜਿਸ ਤਰੀਕੇ ਨਾਲ ਸੁਣਾ ਸਕਦੇ ਹੋ, ਸਾਨੂੰ ਸੁਣਾਇਆ ਕਰੋ। ਸਾਡਾ ਅੱਜ ਦਾ ਇਤਿਹਾਸ ਵੀ, ਗੁਰੂ ਕੇ ਸਿੱਖਾਂ ਦਾ ਅੱਜ ਦਾ ਇਤਿਹਾਸ ਵੀ ਸਾਹਮਣੇ ਆਵੇ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਕਿਸੇ ਨੇ ਸਰੀਰ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਕਿਸੇ ਨੇ ਮਨ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਕਿਸੇ ਨੇ ਧੰਨ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਪਰ ਉੱਤਮ ਸ਼ਹੀਦੀ ਧੰਨ ਦੀ ਸ਼ਹੀਦੀ ਹੈ। ਸੋ ਆਓ ਗੁਰੂ ਕੇ ਪਿਆਰਿਓ, ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ।

ਸਾਧ ਸੰਗਤ ਜੀ, ਸਮਾਂ ਹੋ ਗਿਆ ਤੇ ਸਿੰਘ ਕਹਿੰਦੇ ਆ ਸਿੰਘ ਸਾਹਿਬ ਜੀ ਕਿ ਸੂਰਾ ਸੋ ਪਹਿਚਾਨੀ ਹੈ, ਆਪਾਂ 2 ਮਿੰਟ ਚ ਪੜ੍ਹ ਦਿੰਦੇ ਹਾਂ ਕਿਉਂਕਿ ਬੇਨਤੀ ਇੱਦਾਂ ਵੀ ਢਾਡੀ ਸਿੰਘ ਗੁਰੂ ਕੇ ਪਿਆਰੇ ਬੜੇ ਟਾਈਮ ਸਿਰ ਬਲਕਿ 10-15 ਮਿੰਟ ਪਹਿਲੋਂ ਆਏ ਨੇ ਤੇ ਇਸ ਕਰਕੇ ਚਲੋ 2 ਮਿੰਟ ਮੈਂ ਉਹਨਾਂ ਨੂੰ ਬੇਨਤੀ ਕਰ ਦਿੰਦਾ ਵੀ ਉਹ ਕਿਰਪਾ ਕਰਨ।

0: ਸਤਿਗੁਰੂ ਪਿਆਰਿਓ, ਇਹਦੀ ਸੇਵਾ ਆਪ ਜੀਆਂ ਨੇ ਪ੍ਰਵਾਨ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਕੇ ਪਿਆਰੇ ਸ਼ਹੀਦ, ਪਿਛਲੇ ਦਿਨੀ ਮੈਨੂੰ ਪਤਾ ਨਹੀਂ ਕਿੱਥੇ ਬੇਨਤੀ ਕੀਤੀ ਸੀ, ਮੈਂ ਇੱਥੇ ਵੀ ਬੇਨਤੀ ਕਰਦਾ। ਸ਼ਹੀਦਾਂ ਦਾ ਖੂਨ ਧਰਮ ਦਾ ਬੀਜ ਹੁੰਦਾ, ਇਸ ਕਰਕੇ ਸ਼ਹੀਦਾਂ ਦੀ ਗੱਲ ਜ਼ਰੂਰ ਕਰਿਆ ਕਰੋ। ਅਤੇ ਨਾਲ ਦੀ ਇਹ ਵੀ ਬੇਨਤੀ ਹੈ ਵੀ ਸ਼ਹੀਦ ਜਿਹੜੇ ਨੇ ਇਹ ਗੁਰੂ ਦੀ ਗੋਦ ਦਾ ਸ਼ਿੰਗਾਰ ਨੇ, ਸੋ ਉਹਨਾਂ ਸ਼ਹੀਦਾਂ ਦਾ ਕੋਟਾਨ ਕੋਟ ਸ਼ੁਕਰਾਨਾ, ਸਮੁੱਚੇ ਤੌਰ 'ਤੇ ਗੁਰੂ ਕੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਮੇਰੇ ਵੀਰ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ, ਜਿਹੜੇ ਆਪ ਜੀ ਜਾਣਦੇ ਹੋ ਅਣਥੱਕ ਸੇਵਾਦਾਰ ਨੇ ਗੁਰੂ ਘਰ ਦੇ ਔਰ ਪੰਥ ਦੇ, ਹੋਰ ਇਹਨਾਂ ਦੇ ਸਹਿਯੋਗੀ ਸਾਰੇ ਵੀਰ ਜੀ ਜਿਹੜੇ ਸਟੇਜ 'ਤੇ ਬੋਲਦੇ ਨੇ, ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ, ਅਤੇ ਸਾਰੇ ਗੁਰਮੁਖਾਂ ਦਾ, ਸਾਰੀ ਕਮੇਟੀ ਦਾ, ਸਾਰੇ ਸਟਾਫ ਦਾ, ਦੋਨੋਂ ਸਿੰਘ ਸਾਹਿਬਾਨ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਦਿਲਬਾਗ ਸਿੰਘ ਜੀ, ਹੋਰ ਜਿਹੜੇ ਕੀਰਤਨੀ ਹਨ, ਸਭ ਦਾ ਧੰਨਵਾਦ। ਗੁਰੂ ਕੇ ਪਿਆਰਿਓ, ਤੁਹਾਡੇ ਕੋਲ ਹਾਜ਼ਰੀਆਂ ਭਰਦੇ ਹਾਂ, ਸ਼ਹੀਦਾਂ ਦੀਆਂ ਗੱਲਾਂ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਪਰ ਇੱਕ ਹੱਥ ਜੋੜ ਕੇ ਬੇਨਤੀ ਹੈ, ਉਮਰ ਲੰਘਦੀ ਜਾ ਰਹੀ ਹੈ, ਇਹ ਗੁਰੂ ਕੇ ਪਿਆਰਿਓ ਗੁਰੂ ਵਾਲੇ ਬਣ ਜਾਈਏ। ਜਿਹੜੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਜ਼ਰੂਰ ਗੁਰੂ ਵਾਲੇ ਬਣੋ। ਪੰਥ ਵਿੱਚ ਗੁਰੂ ਵਾਲੇ ਬਣਨ ਦਾ ਇੱਕੋ ਇੱਕ ਤਰੀਕਾ ਹੈ, ਅੰਮ੍ਰਿਤ ਸੰਚਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਰੂਪ ਨਾਮ ਪ੍ਰਾਪਤ ਕਰਕੇ, ਰਹਿਤਾਂ ਪ੍ਰਾਪਤ ਕਰਕੇ, ਕੁਰਹਿਤਾਂ ਤੋਂ ਬਚਣ ਦਾ ਵਾਅਦਾ ਕਰਕੇ, ਰਹਿਤਾਂ 'ਤੇ ਚੱਲਣ ਦਾ ਵਾਅਦਾ ਕਰਕੇ, ਚੱਲ ਕੇ ਨਿਤਨੇਮੀ ਹੋ ਕੇ ਆਪਣਾ ਜੀਵਨ ਸਫਲਾ ਕਰੀਏ। ਕਲਗੀਧਰ ਜੀ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਰਹਿਤਵਾਨ ਨਿਤਨੇਮ ਕਰਕੇ ਇਹ ਜੀਵਨ ਜੀਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ, ਅਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਤਿਕਾਰਯੋਗ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਾਲਾਨਾ ਪ੍ਰੋਗਰਾਮ 'ਤੇ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕੀਤੀ, ਸਪੈਸ਼ਲ ਉਚੇਚੇ ਤੌਰ 'ਤੇ ਆਸਟ੍ਰੇਲੀਆ ਤੋਂ ਇੱਥੇ ਪਹੁੰਚੇ। ਡਾਕਟਰ ਸਾਹਿਬ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬੜੀ ਮਹਾਰਾਜ ਦੀ ਉਹਨਾਂ 'ਤੇ ਵੀ ਬਖਸ਼ਿਸ਼ ਹੈ, ਅਤੇ ਨਾਲ ਹੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਜਿੰਨੇ ਦਿਨ ਤੋਂ ਗਿਆਨੀ ਜੀ ਆਏ ਹੋਏ ਨੇ ਉਸ ਦਿਨ ਤੋਂ ਤੁਸੀਂ ਇਹਨਾਂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਸਿੰਘਾਂ ਦੀ ਜਿਨ੍ਹਾਂ ਦੀ ਗੱਲ ਕੀਤੀ ਆ, ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਜੋ ਜਿਨ੍ਹਾਂ ਦੀ ਸ਼ਹੀਦੀ ਅਗਸਤ ਵਿੱਚ ਹੁੰਦੀ ਆ, ਅਤੇ ਆਉਂਦੇ ਐਤਵਾਰ 2 ਤਰੀਕ ਨੂੰ ਸ਼ਹੀਦੀ ਸਮਾਗਮ ਹੋ ਰਿਹਾ ਹੈ। ਹਰੇਕ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਹੜੇ ਪੰਥ ਦੇ ਮਹਾਨ ਸ਼ਹੀਦ ਜਨਰਲ ਅਵਤਾਰ ਸਿੰਘ ਜੀ ਬ੍ਰਹਮਾ, ਜਨਰਲ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਅਤੇ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਅਤੇ ਹੋਰ ਸਾਥੀ ਸਿੰਘ ਜਥੇਦਾਰ ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਅਤੇ ਤਕਰੀਬਨ 12 ਸਿੰਘਾਂ ਦਾ ਪੋਸਟਰ ਬਣਾਇਆ ਹੈ, ਅਤੇ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਵੱਧ ਚੜ੍ਹ ਕੇ ਆਓ, ਸ਼ਹੀਦਾਂ ਸਿੰਘਾਂ ਦੀ ਬਖਸ਼ਿਸ਼ ਲਈਏ। ਜਿਵੇਂ ਗਿਆਨੀ ਜੀ ਹੁਣੀ ਦੱਸਿਆ ਕਿ ਇਹੋ ਜਿਹੇ ਸੂਰਮੇ ਜਿਨ੍ਹਾਂ ਦੀਆਂ ਖੋਪਰੀਆਂ ਲਾ ਦਿੱਤੀਆਂ, ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ, ਇੰਨੇ ਤਸੀਹੇ ਦਿੱਤੇ। ਜਦੋਂ ਬਲਵੀਰ ਸਿੰਘ ਦੀ ਲਾਸ਼ ਲਿਆਂਦੀ, ਮੇਰੀ ਮਾਤਾ ਉੱਥੇ ਗਈ ਹੋਈ ਸੀ, ਅਤੇ ਕਹਿੰਦੇ ਵੀ ਸਾਰੇ ਹੱਥਾਂ ਪੈਰਾਂ ਦੇ ਕੋਈ ਨਹੁੰ ਨਹੀਂ ਸੀ, ਅੱਖਾਂ ਕੱਢੀਆਂ ਹੋਈਆਂ ਸੀ, ਅਤੇ 30 ਵਾਰੀ ਸਰੀਰ ਦੇ ਵਿੱਚ ਸਰੀਆ ਕੱਢਿਆ ਹੋਇਆ ਸੀ, ਨਿਸ਼ਾਨ ਸੀ, ਅਤੇ ਲਾਸ਼ ਦੇਖੀ ਨਹੀਂ ਜਾਂਦੀ। ਇਹੋ ਜਿਹੇ ਤਸ਼ੀਹੇ ਦੇ ਕੇ ਸ਼ਹੀਦ ਕੀਤੇ। ਅਖੀਰ ਨਹੀਂ ਕੁਛ ਬੋਲੇ ਤਾਂ ਮੂੰਹ 'ਚ ਗੋਲੀਆਂ ਮਾਰ ਕੇ ਚੌਂਕੀ ਨੰਬਰ 4 ਦੇ ਮੂਹਰੇ ਬੰਨ੍ਹ ਕੇ ਸ਼ਹੀਦ ਕੀਤੇ। ਇਹੋ ਜਿਹੇ ਸੂਰਮਿਆਂ ਨੂੰ ਅਗਲੇ ਹਫ਼ਤੇ ਜੀ ਇਸ ਹਫ਼ਤੇ ਜੋ ਯਾਦ ਕਰਨਾ, ਐਤਵਾਰ ਨੂੰ ਵੱਧ ਚੜ੍ਹ ਕੇ ਆਓ। ਹੁਣ ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਅਤੇ ਸਤਿਕਾਰ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਸੁਪਰੀਮ ਕੌਂਸਲ ਮੈਂਬਰ, ਉਹ ਗਿਆਨੀ ਜੀ ਹੁਣਾਂ ਨੂੰ ਜੋ ਸੰਗਤ ਸਨਮਾਨ ਹੈ ਗੁਰੂ ਘਰ ਦੀ ਬਖਸ਼ ਸਰੋਪ ਦਿੱਤਾ ਜਾਵੇ, ਗਿਆਨੀ ਗੁਰਦੇਵ ਸਿੰਘ ਜੀ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਸਤਿਕਾਰਯੋਗ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਉਹ ਵੀ ਜ਼ਰੂਰ ਆਉਣ ਸੰਗਤ ਸਨਮਾਨ ਲੈਣ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬੇਨਤੀ ਕਰਦੇ ਹਾਂ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਉਹ ਜ਼ਰੂਰ ਆਓ, ਕਿਉਂਕਿ ਇਹਨਾਂ ਦੇ ਉੱਤੇ ਬੜੀ ਬਖਸ਼ਿਸ਼ ਹੈ ਆਪਣੇ ਕਿੱਤੇ ਦੇ ਨਾਲ ਨਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੋਰ ਵੀ ਗੁਰੂ ਦੇ ਪਿਆਰੇ ਸਿੰਘ ਜਿਹੜੇ ਨਾਲ ਦੇ ਆ, ਮੈਂ ਨਾਮ ਤਾਂ ਵਿਸਰ ਗਿਆ, ਪ੍ਰਭਤੇਜ ਸਿੰਘ ਜੀ ਆਓ, ਸੰਗਤ ਸਨਮਾਨ ਸਰੋਪੋ ਦੀ ਦਾਤ ਲੈ ਲਓ। ਭਾਈ ਇੰਦਰਪਾਲ ਸਿੰਘ ਜੀ ਵੀ ਆ ਜਾਓ। ਬੋਲੇ ਸੋ ਨਿਹਾਲ। ਭਾਈ ਇੰਦਰਪਾਲ ਸਿੰਘ ਜੀ, ਭਾਈ ਮਨਦੀਪ ਸਿੰਘ ਜੀ ਆ ਜਾਓ। ਬੋਲੇ ਸੋ ਨਿਹਾਲ। ਭਾਈ ਮਨਦੀਪ ਸਿੰਘ ਜੀ, ਮਹਾਰਾਜ ਤੁਹਾਨੂੰ ਇਸੇ ਤਰ੍ਹਾਂ ਸੇਵਾ ਦੇ ਨਾਲ ਜੋੜ ਕੇ ਰੱਖਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮੈਂ ਫਿਰ ਇੱਕ ਵਾਰ ਇਹਨਾਂ ਦੇ ਸਾਰੇ ਵੀਰਾਂ ਦਾ ਅਤੇ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ 40 ਸਾਲ ਪਹਿਲਾਂ ਪਹਿਲੀ ਮੁਲਾਕਾਤ ਹੋਈ ਸੀ ਅਤੇ ਗਿਆਨੀ ਜੀ ਹੁਣੀ ਦਾਸ ਨੂੰ ਸਮਾਗਮ ਤੋਂ ਬਾਅਦ ਘਰੇ ਪ੍ਰਸ਼ਾਦੇ ਪਾਣੀ 'ਤੇ ਸੱਦਿਆ। ਅੱਜ ਵੀ ਸਾਨੂੰ ਯਾਦ ਆ, ਜਦੋਂ ਵੀ ਮਿਲਦੇ ਇਸੇ ਤਰ੍ਹਾਂ, ਜਦੋਂ ਵੀ ਆਸਟ੍ਰੇਲੀਆ ਜਾਂਦੇ ਭਾਈ ਸਾਹਿਬ ਉਹਨਾਂ ਨੂੰ ਗਿਆਨੀ ਜੀ ਉਹਨਾਂ ਨੂੰ ਮਿਲ ਕੇ ਆਈਦਾ। ਅਤੇ ਤਕਰੀਬਨ ਪਹਿਲਾਂ ਤਾਂ ਸਾਲ 'ਚ 2-2 ਵਾਰੀ ਵੀ ਜਾਂਦੇ ਰਹੇ, ਹੁਣ ਥੋੜ੍ਹਾ ਦੇਰ ਹੋ ਗਈ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਪੰਥ ਦੇ ਮਹਾਨ ਢਾਡੀ ਸਤਿਕਾਰਯੋਗ ਗਿਆਨੀ ਪੂਰਨ ਸਿੰਘ ਜੀ ਅਰਸ਼ੀ, ਜਿਨ੍ਹਾਂ ਦਾ ਬਹੁਤ ਹੀ ਚੰਗਾ ਢਾਡੀ ਜਥਾ ਹੈ, ਆਓ ਉਹਨਾਂ ਤੋਂ ਆਪਾਂ ਢਾਡੀ ਬਾਰਾਂ ਸੁਣੀਏ। ਮੈਂ ਮਾਫ਼ੀ ਮੰਗਦਾ, ਥੋੜ੍ਹਾ ਸਮਾਂ ਅੱਜ ਜ਼ਿਆਦਾ ਇਹਨਾਂ ਦਾ ਲੈ ਲਿਆ। ਸੋ ਅਗਲੀ ਵਾਰ ਇਹਨਾਂ ਦਾ ਉਹ ਪੂਰਾ ਕਰ ਦਿਆਂਗੇ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਸ਼ੋਹਰਤ ਸਭ ਕੁਝ ਮਿਲ ਜਾਏ ਉੱਚੇ ਰੁਤਵੇ ਪਾਵੇ
1: ਨਾ ਬੰਨਦੀਆਂ ਰਿੱਧ ਸਿੱਧੀਆਂ

ਵਾਹਿਗੁਰੂ ਜਬ ਲੋਨੀ ਭਾਗ ਲਲਾਰ ਉਦੈ ਤਬ ਲੋ ਭਰਮ ਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਡਤ ਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹਿ ਮਥਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ ਹਾਜ਼ਰੀ ਦਰ ਪ੍ਰਵਾਨ ਕਰਨੀ ਫਤਿਹ ਦਫ਼ਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਸਾਰੀਆਂ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪਸੀ ਧੰਤਾ ਯੋਗ ਜੀ ਵੱਡਿਆਂ ਪਾਗਾਂ ਵਾਲੇ ਜੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਸ਼ਾਮ ਦੇ ਦੀਵਾਨ ਵਿੱਚ ਆਪ ਤੁਸੀਂ ਗੁਰੂ ਦਰਬਾਰ ਵਿੱਚ ਨਤਮਸਤਕ ਹੋਣ ਵਾਸਤੇ ਆਏ ਜੀ। ਜਥਾ ਸ਼ਕਤ ਆਪ ਜੀ ਨੇ ਗੁਰੂ ਦਰਬਾਰ ਵਿੱਚ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਜਿੱਥੇ ਤੁਸੀਂ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ, ਕਿਰਤ ਕਮਾਈ ਨੂੰ ਸਫਲ ਬਣਾਇਆ ਹੈ, ਇਸ ਦੇ ਨਾਲ ਨਾਲ ਸਾਡੇ ਤੋਂ ਪਹਿਲਾਂ ਆਪ ਜੀ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ। ਜੋ ਪ੍ਰੋਗਰਾਮ ਰੋਜ਼ਾਨਾ ਦਾ ਹੈ ਉਸ ਅਨੁਸਾਰ ਤਕਰੀਬਨ ਮੇਰੇ ਕੋਲ 20 ਮਿੰਟ ਬਾਕੀ ਨੇ। ਸਾਡੇ ਤੋਂ ਪਹਿਲਾਂ ਸਤਿਕਾਰਯੋਗ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਭਾਵਪੂਰਨ ਸ਼ਬਦਾਂ ਦੇ ਨਾਲ ਆਪ ਗੁਰੂ ਕੀ ਸੰਗਤ ਨੂੰ ਗੁਰੂ ਜਸ ਸਰਵਣ ਕਰਵਾ ਕੇ ਗਏ ਨੇ, ਸ਼ਹੀਦਾਂ ਦੀ ਵਾਰਤਾ ਤੁਹਾਡੇ ਨਾਲ ਸਾਂਝੀ ਕਰਕੇ ਗਏ ਨੇ। ਆਉਂਦਿਆਂ ਦਿਨਾਂ ਵਿੱਚ ਆਪਾਂ ਵੀ ਜਿਨ੍ਹਾਂ ਮਹਾਨ ਸੂਰਬੀਰ ਯੋਧਿਆਂ ਨੂੰ ਸਮਰਪਿਤ ਹੋ ਕੇ ਇਹ ਹਫ਼ਤਾਵਾਰੀ ਦੀਵਾਨ ਸਜਾਏ ਜਾਣੇ ਨੇ, ਉਸ ਦਿਨ ਆਪਾਂ ਉਹ ਮਹਾਨ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਯਤਨ ਕਰਾਂਗੇ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣ। ਕੱਲ੍ਹ ਸ਼ਾਮ ਦੇ ਪਹਿਲੇ ਦੀਵਾਨ ਵਿੱਚ ਮੈਂ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਲ ਭੰਜਣ ਗੁਰ ਸੂਰਮਾ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਵੇਂ 2 ਸ੍ਰੀ ਸਾਹਿਬਾਂ ਧਾਰਨ ਕੀਤੀਆਂ, ਕਿਉਂਕਿ ਉਹ ਦਿਹਾੜਾ ਲੰਘ ਕੇ ਗਿਆ, ਇਸ ਕਰਕੇ ਮੈਂ ਪ੍ਰਕਰਮ ਉੱਥੋਂ ਹੀ ਪ੍ਰਾਰੰਭ ਕੀਤਾ। ਉਸੇ ਲੜੀ ਨੂੰ ਮੈਂ ਥੋੜ੍ਹਾ ਜਿਹਾ ਹੋਰ ਅਗੇਰੇ ਲੈ ਕੇ ਜਾਣਾ ਚਾਹੁੰਦਾ ਹਾਂ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ ਹੈ, ਜਿਨ੍ਹਾਂ 'ਤੇ ਧਰਮ ਰਾਜੀ ਨੀਤੀ ਨੂੰ ਇੱਕ ਥਾਂ ਇਕੱਤਰ ਕੀਤਾ ਹੈ, ਬਸ਼ਰਤ ਇਹ ਹੈ ਧਰਮ ਦਾ ਕੁੰਡਾ ਉੱਤੇ ਸੀ, ਰਾਜਨੀਤੀ ਥੱਲੇ ਸੀ। ਹਰਿਮੰਦਰ ਸਾਹਿਬ ਤੁਸੀਂ ਮੱਥਾ ਟੇਕਣ ਵਾਸਤੇ ਜਾਂਦੇ ਜੇ, ਉਸ ਤੋਂ ਉਪਰੰਤ ਤੁਸੀਂ ਅਕਾਲ ਤਖ਼ਤ ਸਾਹਿਬ ਕੇ ਨਤਮਸਤਕ ਹੁੰਦੇ ਜੇ, ਜਦੋਂ ਤੁਸੀਂ ਪੌੜੀਆਂ ਉਤਰ ਕੇ ਥੱਲੇ ਆਉਂਦੇ ਜੇ, ਸਾਹਮਣੇ 2 ਤੁਹਾਨੂੰ ਕੇਸਰੀ ਪੱਛਮ ਦਿਸਣਗੇ ਜੋ ਨਿਸ਼ਾਨ ਸਾਹਿਬ ਨੇ। ਯਾਦ ਰੱਖਣਾ, ਇੱਕ ਦਾ ਜੋ ਆਕਾਰ ਹਰਿਮੰਦਰ ਸਾਹਿਬ ਵੱਲ ਹੈ, ਇੱਕ ਹੈ ਅਕਾਲ ਤਖ਼ਤ ਸਾਹਿਬ ਵੱਲ। ਹਰਿਮੰਦਰ ਸਾਹਿਬ ਵੱਲ ਜਿਹੜਾ ਪੱਛਮ ਹੈ, ਨਿਸ਼ਾਨ ਸਾਹਿਬ ਹੈ, ਉਹ ਹੈ ਪੀਰੀ ਦਾ। ਜਿਹੜਾ ਅਕਾਲ ਤਖ਼ਤ ਵੱਲ ਹੈ ਉਹ ਹੈ ਮੀਰੀ ਦਾ। ਅੱਜ ਵੀ ਤੁਸੀਂ ਕਿਤੇ ਗੌਰ ਨਾਲ ਵੇਖਿਆ ਜੀ, ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਲਗਭਗ 2-2.5 ਫੁੱਟ ਉੱਚਾ ਹੈ। ਇਹਦਾ ਭਾਵ ਸਪਸ਼ਟ ਹੈ ਕਿ ਪੀਰੀ ਉੱਤੇ ਹੈ, ਮੀਰੀ ਥੱਲੇ ਹੈ। ਉਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਗੁਰਦੇਵ ਪਿਤਾ ਦੀ ਸ਼ਹਾਦਤ ਤੋਂ ਉਪਰੰਤ ਜਿਵੇਂ ਗੁਰਤਾ ਗੱਦੀ ਦੇ ਵਾਰਸ ਬਣੇ, ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਧਾਰਨ ਕੀਤੀਆਂ। ਖੈਰ 1606 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਕੀਤੇ ਗਏ,
ਤੇ 1609 ਵਿੱਚ 3 ਸਾਲ ਬਾਅਦ ਸਾਹਿਬ ਸਤਿਗੁਰੂ ਗੁਰੂ ਹਰ

ਦਾ ਵਲੂੰਦਰਿਆ ਗਿਆ, ਇਹਦੇ 'ਚ ਕੋਈ ਦੂਜੀ ਰਾਇ ਨਹੀਂ। ਖੈਰ ਉਸ ਤੋਂ ਬਾਅਦ ਸਰਕਾਰੀ ਰੂਪ ਵਿੱਚ ਵੀ ਸੇਵਾ ਦਿੱਤੀ ਗਈ ਸਿੱਖ ਬਾਬੇ ਨੂੰ, ਪਰ ਪੰਥ ਨੇ ਪ੍ਰਵਾਨ ਨਾ ਕੀਤੀ। ਆਖਰ ਪੰਜਾਂ ਬਾਬਿਆਂ ਦੇ ਹੱਥ ਵਿੱਚ ਸੇਵਾ ਦਿੱਤੀ ਗਈ। ਦਮਦਮੀ ਟਕਸਾਲ ਨੇ ਇਹ ਸੇਵਾ ਅਸਲ ਸੰਪੂਰਨ ਕੀਤੀ ਹੈ। ਜਿਹੜਾ ਪਹਿਲਾ ਅਕਾਲ ਤਖ਼ਤ ਆ ਉਹਦਾ ਥੱਲੇ ਵਾਲਾ ਜਿਹੜਾ ਥੜਾ ਹੈ, ਪਲੰਥ ਹੈ, ਉਹਨੂੰ ਬਿਲਕੁਲ ਨਹੀਂ ਛੇੜਿਆ ਗਿਆ। ਉਹ ਅੱਜ ਵੀ ਸ਼ੀਸ਼ੇ ਦੇ ਰੂਪ ਵਿੱਚ ਤੁਹਾਨੂੰ ਪ੍ਰਤੱਖ ਰੂਪ ਵਿੱਚ ਜੋ ਦਿਖਾਈ ਦਿੰਦਾ ਹੈ। ਪਰ ਜਦੋਂ 84 ਤੋਂ ਬਾਅਦ ਅਕਾਲ ਤਖ਼ਤ ਢਾਇਆ ਗਿਆ, ਉਹਦਾ ਆਕਾਰ ਵਧਾ ਦਿੱਤਾ ਗਿਆ। ਆਕਾਰ ਉਹਦੀ ਲੰਬਾਈ ਵੀ ਵਧੀ ਹੈ ਅਤੇ ਚੌੜਾਈ ਵੀ ਵਧੀ ਹੈ। ਅਤੇ ਖਿਮਾ ਕਰਨਾ, ਕੋਈ ਟੀਕਾ ਟਿੱਪਣੀ ਦਾ ਮਥਾਜ ਨਾ ਸਮਝ ਲੈਣਾ, ਨੁਕਤਾਚੀਨੀ ਨਾ ਸਮਝ ਲੈਣਾ। ਵਕਤ ਅਨੁਸਾਰ ਯੂਰਪ ਵਿੱਚੋਂ ਕਾਰੀਗਰ ਗਏ ਸਨ, ਰਾਜਸਥਾਨ ਵਿੱਚੋਂ ਸੰਖੇ ਮਰ ਮਰ ਆਇਆ ਸੀ। ਪਰ ਖਿਮਾ ਕਰਨਾ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਆਹ ਮੇਰੇ ਪਾਤਸ਼ਾਹ ਨੇ ਨੀਂਹ ਰੱਖੀ ਹੈ, ਉਦੋਂ ਇਹਦੇ ਵਿੱਚ ਕਿਸੇ ਵੀ ਗੈਰ ਮਿਸਤਰੀ ਦਾ ਹੱਥ ਨਹੀਂ ਲੱਗਣ ਦਿੱਤਾ। ਕੇਵਲ ਦੋ ਗੁਰੂ ਕੇ ਸਿੱਖਾਂ ਨੇ ਇਹਦੀ ਉਸਾਰੀ ਕੀਤੀ ਹੈ। ਇਤਿਹਾਸ ਦਾ ਕਰਤਾ ਲਿਖਦਾ, ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦ ਵਰਤਾਏ। ਗੁਰੂ ਹਰਗੋਬਿੰਦ ਸਾਹਿਬ ਨੇ ਆਪ ਇਹਦੀ ਨੀਂਹ ਰੱਖੀ ਹੈ, ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦ ਵਰਤਾਏ। ਅਬ ਚਲ ਨੀਮ ਧਰੀ ਸਹੀ ਆ ਕੇ ਸ੍ਰੀ ਗੁਰ ਤਖ਼ਤ ਸੁਹਾਏ। ਫਿਰ ਕਹਿੰਦੇ ਨੇ ਕਿਸੇ ਰਾਜ ਨਾ ਹੱਥ ਲਗਾਇਓ, ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਹੁਣ ਇੱਥੇ ਥੋੜ੍ਹਾ ਜਿਹਾ ਮੈਂ ਥੋੜ੍ਹਾ ਨਿਰਣਾ ਹੋਰ ਕਰ ਦੇਵਾਂ। ਯਾਦ ਰੱਖੋ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਇਹ ਪਵਿੱਤਰ ਬੀੜ ਦੀ ਲਿਖਾਈ ਕਰਵਾਈ ਹੈ। ਜਿਹੜੇ ਲਿਖ ਸਕਦੇ ਨੇ ਉਹ ਆਸਾਨੀ ਨਾਲ ਉਚਾਰਨ ਵੀ ਕਰ ਸਕਦੇ ਨੇ, ਜਿਹੜੇ ਲਿਖ ਸਕਦੇ ਨੇ ਉਹ ਉਚਾਰਨ ਵੀ ਕਰ ਸਕਦੇ ਨੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਸਹਿ ਬੁੱਢੇ ਖੋਲੋ ਗ੍ਰੰਥ। ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਤਾਬਿਆ ਬੈਠ ਕੇ ਮੁੱਖ ਵਾਕ ਲਓ। ਸਹਿਬ ਬੁੱਢੇ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਜਿਹਦੇ ਹੱਥ 'ਚ ਤੇਗ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਹੱਥ 'ਚ ਤੇਗ ਹੈ, ਉਹਨੂੰ ਤਾਬਿਆ ਬੈਠ ਕੇ ਮੁੱਖ ਵਾਕ ਲੈਣ ਵਾਸਤੇ ਕਹਿੰਦੇ ਨੇ। ਅਤੇ ਜਿਹਦੇ ਹੱਥ 'ਚ ਕਲਮ ਹੈ, ਭਾਈ ਗੁਰਦਾਸ ਜੀ ਦੇ ਹੱਥ 'ਚ ਕਲਮ ਹੈ, ਉਹਨੂੰ ਅਕਾਲ ਤਖ਼ਤ ਦਾ ਸਭ ਤੋਂ ਪਹਿਲਾਂ ਜਥੇਦਾਰ ਥਾਪਦੇ ਨੇ। ਤਖ਼ਤ ਪੂਜ ਕਰੇਬੇ ਨਮਿਤ ਗੁਰਦਾਸ ਭਾਈ ਠਹਿਰਾਏ। ਇਹ ਹੈ ਭਗਤੀ ਤੇ ਸ਼ਕਤੀ, ਇਹ ਹੈ ਮੀਰੀ ਤੇ ਪੀਰੀ। ਜਿਹਦੇ ਹੱਥ 'ਚ ਤੇਗ ਹੈ ਉਹਨੂੰ ਤਾਬਿਆ ਬੈਠਣ ਵਾਸਤੇ ਕਿਹਾ ਜਾਂਦਾ ਹੈ, ਜਿਹਦੇ ਹੱਥ 'ਚ ਕਲਮ ਹੈ ਉਹ ਅਕਾਲ ਤਖ਼ਤ ਦਾ ਸਭ ਤੋਂ ਪਹਿਲਾਂ ਜਥੇਦਾਰ ਥਾਪਿਆ ਜਾਂਦਾ ਹੈ। ਖੈਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਅਕਾਲ ਤਖ਼ਤ ਸਾਹਮਣੇ ਖਲੋ ਕੇ ਸਭ ਤੋਂ ਪਹਿਲਾਂ ਇੱਕ ਕੌਮ ਦੇ ਨਾਂ 'ਤੇ ਸੰਦੇਸ਼ ਜਾਰੀ ਕੀਤਾ ਹੈ। ਸੰਦੇਸ਼ ਕੀ ਹੈ ਮੇਰੇ ਗੁਰਦੇਵ ਪਾਤਸ਼ਾਹ ਦਾ? ਪਾਤਸ਼ਾਹ ਕਹਿੰਦੇ, ਜੋ ਆਇਆ ਹੁਕਮ ਅਕਾਲ ਦਾ ਮੈਂ ਆਖ ਸੁਣਾਵਾਂ, ਮੈਂ ਮਾਲਾ ਵਾਲੇ ਗਲਾਂ ਵਿੱਚੋਂ ਤੇਗਾਂ ਪਾਵਾਂ, ਮੈਂ ਸੰਤ ਬਣਾਵਾਂ ਸੂਰਮਿੱਥ ਧਣਕ ਫੜਾਵਾਂ, ਮੈਂ ਸਿੱਖਾਂ ਅੰਦਰ ਵੀਰ ਰਸ ਭਾਰ ਸ਼ੇਰ ਬਣਾਵਾਂ, ਇਉਂ ਆ ਗਿਆ ਪੰਜਵੇਂ ਗੁਰੂ ਦੀ ਮੈਂ ਤੋੜ ਦਬਾਵਾਂ। ਅਸੀਂ ਸ਼ਸਤਰ ਧਾਰਨ ਕੀਤੇ ਨੇ, ਆਪਣੇ ਗੁਰਦੇਵ ਪਿਤਾ ਦੇ ਹੁਕਮ ਅਨੁਸਾਰ ਸ਼ਸਤਰ ਧਾਰਨ ਕੀਤੇ ਨੇ। ਖੈਰ ਪਾਤਸ਼ਾਹ ਨੇ ਕਿਹਾ, ਐਲਾਨ ਕਰ ਦਿੱਤਾ, ਜਿਹੜਾ ਸਾਡੇ ਦਰਬਾਰ 'ਚ ਘੋੜੇ ਲੈ ਕੇ ਆਵੇਗਾ ਉਹਦੇ ਉੱਤੇ ਸਾਡੀ ਅਥਾਹ ਖੁਸ਼ੀ ਹੋਵੇਗੀ, ਜਿਹੜਾ ਸਾਡੇ ਦਰਬਾਰ ਸ਼ਸਤਰ ਲੈ ਕੇ ਆਵੇਗਾ ਉਹਦੇ ਉੱਤੇ ਸਾਡੀਆਂ ਬੜੀਆਂ ਖੁਸ਼ੀਆਂ ਹੋਣਗੀਆਂ, ਜਿਹੜਾ ਸਾਡੇ ਦਰਬਾਰ ਸਿੱਖ ਆਣ ਕੇ ਭਰਤੀ ਹੋਵੇਗਾ ਉਹਦੇ ਉੱਤੇ ਸਾਡੀਆਂ ਸਾਰੀਆਂ ਬਰਕਤਾਂ ਹੋਣਗੀਆਂ। ਮਾਝੇ ਤੇ ਦੁਆਬੇ ਵਿੱਚੋਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ 500 ਸਿੱਖਾਂ ਦਾ ਜਥਾ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖੋ ਦੱਸੋ ਮਹੀਨਾ ਵਾਰ ਤਲਬ ਕੀ ਲਓਗੇ, ਤਨਖਾਹ ਕੀ ਲਓਗੇ? ਉਹ 500 ਸਿੱਖਾਂ ਦੇ ਜਥੇ ਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਤੇਰੇ ਲੰਗਰ ਵਿੱਚੋਂ ਦੋ ਵਕਤ ਦਾ ਪ੍ਰਸ਼ਾਦਾ ਚਾਹੀਦਾ, ਇੱਕ 6 ਮਹੀਨਿਆਂ ਬਾਅਦ ਸਾਨੂੰ ਕੁੜਤਾ ਚਾਹੀਦਾ। ਇਉਂ ਕਹਿ ਲਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਹਥਿਆਰ ਵੀ ਆਏ, ਘੋੜੇ ਵੀ ਆਏ, ਸਿੱਖ ਸੂਰਮੇ ਵੀ ਆਏ। ਸਿੱਖ ਕੌਮ ਦੇ ਸਿੱਪਾ ਸਲਾਰ ਕਹਿ ਸਕਦੇ ਹਾਂ, ਸਿੱਖ ਕੌਮ ਦੇ ਸੈਨਿਕ ਕਮਾਂਡਰ ਕਹਿ ਸਕਦੇ ਹਾਂ, ਉਹਨੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 1629 ਦੀ ਵਿਸਾਖੀ ਹਰਿਮੰਦਰ ਸਾਹਿਬ ਵਿਖੇ ਮਨਾਈ। ਵਿਸਾਖੀ ਦੇ ਤਿਉਹਾਰ ਤੋਂ ਵੇਲਿਆਂ ਹੋ ਕੇ ਮੇਰੇ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਕੌਮ ਵਿੱਚ ਜਾਗਰਤੀ ਪੈਦਾ ਕਰਨੀ ਹੈ, ਕੌਮ ਵਿੱਚ ਬਲ ਪੈਦਾ ਕਰਨਾ ਹੈ, ਜੰਗ ਲੜਨ ਦੇ ਵੈਸੇ ਗੁਰੂ ਕੀ ਸਾਧ ਸੰਗਤ। ਤਿੰਨ ਕਾਰਨ ਮੰਨੇ ਗਏ ਨੇ, ਜਰ, ਜੋਰੂ ਅਤੇ ਜ਼ਮੀਨ। ਹੁਣ ਸਵਾਲੀਆ ਸਵਾਲ ਕਰੇਗਾ
ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

ਪਾਤਸ਼ਾਹ ਜੀ ਦਾ ਤਿੰਨਾਂ ਵਿੱਚੋਂ ਕੋਈ ਅਜਿਹਾ ਨਿਸ਼ਾਨਾ ਸੀ? ਨਹੀਂ ਨਹੀਂ, ਮੇਰੇ ਗੁਰਦੇਵ ਪਾਤਸ਼ਾਹ ਦਾ ਤਿੰਨਾਂ ਵਿੱਚੋਂ ਕੋਈ ਅਜਿਹਾ ਨਿਸ਼ਾਨਾ ਨਹੀਂ ਸੀ। ਪਰ ਜੰਗ ਲੜਨੀਆਂ ਕਿਉਂ ਪਈਆਂ? ਅਸਲ ਵਿੱਚ ਸਿੱਖ ਕੌਮ ਵਿੱਚ ਬਲ ਪੈਦਾ ਕਰਨ ਵਾਸਤੇ, ਸਾਹਸ ਪੈਦਾ ਕਰਨ ਵਾਸਤੇ, ਦ੍ਰਿੜਤਾ ਪੈਦਾ ਕਰਨ ਵਾਸਤੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਅਕਸਰ ਹੀ ਸੰਗਤਾਂ ਨੂੰ ਸੁਣਾਇਆ ਕਰਦੇ ਸਨ। ਪਾਤਸ਼ਾਹ ਕਹਿੰਦੇ ਨੇ, ਇੱਕ ਨਦੀ ਉੱਤੇ ਇੱਕ ਵਸੂਲੀਆ ਹੈ, ਉਹ ਹੈ ਅਸਲ ਵਿੱਚ ਮੁਗਲੀਆ ਹਕੂਮਤ ਦਾ ਕਹਿ ਸਕਦੇ ਨੌਕਰ ਚਾਕਰ। ਸਬੱਬ ਨਾਲ ਉਸ ਨਦੀ ਉੱਤੇ ਇੱਕ ਹਿੰਦੂ ਆਉਂਦਾ, ਇੱਕ ਬ੍ਰਾਹਮਣ ਆਉਂਦਾ ਹੈ। ਉਹਦੇ ਹੱਥ ਵਿੱਚ ਗਊ ਦਾ ਰੱਸਾ ਹੈ, ਉਹਦੇ ਹੱਥ ਵਿੱਚ ਗਊ ਦਾ ਰੱਸਾ, ਉਹਨੂੰ ਕਹਿੰਦਾ ਮੈਨੂੰ ਇਸ ਨਦੀ ਤੋਂ ਪਾਰ ਕਰਵਾ ਦੇ। ਉਹਦਾ ਪਾਰ ਕਰਵਾ ਦੇਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਸਰਕਾਰ ਵੱਲੋਂ 1 ਰੁਪਈਆ ਜੀ ਪ੍ਰਤੀ ਟੈਕਸ ਲੱਗਾ, 1 ਰੁਪਈਆ ਟੈਕਸ ਲੱਗੇਗਾ ਤੇਰਾ, 1 ਰੁਪਈਆ ਟੈਕਸ ਲੱਗੇਗਾ ਤੇਰੀ ਗਊ ਦਾ। ਉਹ ਆਂਦਾ ਤੂੰ ਕਮਾਲ ਦਾ ਹਿੰਦੂ ਹੈ, ਕਮਾਲ ਦਾ ਤੂੰ ਪੰਡਿਤ ਹੈ। ਉਹ ਇਸੇ ਗਊ ਨੂੰ ਸਵੇਰੇ ਉੱਠ ਕੇ ਮੱਥਾ ਟੇਕਦਾ, ਇਸੇ ਗਊ ਨੂੰ ਸਵੇਰੇ ਉੱਠ ਕੇ ਪੇੜਾ ਚਾਰਦਾ, ਇਸੇ ਗਊ ਦੇ ਗੋਬਰ ਨਾਲ ਤੂੰ ਚੌਂਕਾ ਸੁੱਚਾ ਕਰਦਾ, ਮੇਰੇ ਕੋਲੋਂ ਤੂੰ ਟੈਕਸ ਲੈਣਾ ਹੀ ਲੈਣਾ, ਪਰ ਗਊ ਮਾਤਾ ਕੋਲੋਂ ਟੈਕਸ ਕਦਾ ਮੰਗਦਾ। ਪਰ ਉਹ ਹਿੰਦੂ ਵਸੂਲੀਆ ਆਪਣੀ ਮਜਬੂਰੀ ਜ਼ਾਹਰ ਕਰਦਾ, ਕਹਿੰਦਾ ਕਰਾਂ ਕੀ, ਜਿਹਨਾਂ ਲੋਕਾਂ ਦਾ ਮੈਂ ਧਨ ਖਾਂਦਾ ਮੈਨੂੰ ਅਕਸਰ ਉਹਨਾਂ ਦੀ ਬੋਲੀ ਬੋਲਣੀ ਪਵੇਗੀ, ਮੈਨੂੰ ਉਹਨਾਂ ਦੀ ਬੋਲੀ ਬੋਲਣੀ ਪਵੇਗੀ। ਉਸ ਪੰਡਿਤ ਦੀ ਮਜਬੂਰੀ ਦਾ ਜ਼ਿਕਰ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਬਾਣੀ ਵਿੱਚ ਦਰਜ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖੋ ਮੇਰਾ ਸਿੱਖ ਇਸ ਤਰ੍ਹਾਂ ਦਾ ਨਹੀਂ ਹੋਵੇਗਾ, ਅੰਦਰ ਬਹਿ ਕੇ ਠਾਕਰਾਂ ਦੀ ਪੂਜਾ ਵੀ ਕਰੇ, ਅੰਦਰ ਬਹਿ ਕੇ ਗਊ ਨੂੰ ਪੇੜਾ ਵੀ ਚਾਰੇ, ਅੰਦਰ ਬਹਿ ਕੇ ਗਊ ਦੇ ਗੋਬਰ ਨਾਲ ਚੌਂਕਾ ਵੀ ਸੁੱਚਾ ਕਰੇ, ਤੇ ਬਾਹਰ ਮਲੇਸ਼ਾਂ ਦਾ ਧੰਨ ਖਾਣ ਵਾਸਤੇ ਉਹਨਾਂ ਦੀ ਬੋਲੀ ਵੀ ਬੋਲੇ। ਸਾਹਿਬ ਕਹਿੰਦੇ ਨੇ, ਗਊ ਬ੍ਰਾਹਮਣ ਕਉ ਕਰ ਲਾਵੋ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤਹਿਜ ਪਮਾਲੀ, ਧਾਨ ਮਲੇਸ਼ਾਂ ਖਾਈ। ਉਹ ਮਲੇਸ਼ਾਂ ਦਾ ਧਨ ਖਾਣ ਵਾਸਤੇ ਉਹਨਾਂ ਦੀ ਬੋਲੀ ਬੋਲਦੇ। ਮੇਰੇ ਪਾਤਸ਼ਾਹ ਨੇ ਅਸਲ ਵਿੱਚ ਸਿੱਖ ਨੂੰ ਇਸ ਤੋਂ ਬਾਹਰ ਕੱਢਿਆ। ਇਸੇ ਕਰਕੇ ਕਲਗੀ ਵਾਲੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਨਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮੇਰਾ ਖਾਲਸਾ ਕੇਵਲ ਇੱਕ ਅਕਾਲ ਦਾ ਪੁਜਾਰੀ ਹੈ। ਖੈਰ ਸਰਵਣ ਕਰਨਾ, ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਸਿੱਖਾਂ ਨੂੰ ਨਾਲ ਲੈ ਕੇ ਕਿੱਥੇ ਜਾਂਦੇ ਨੇ? ਅੰਮ੍ਰਿਤਸਰ ਤੋਂ ਲਹਿੰਦੇ ਬੰਨੇ ਗਮਟਾਲੇ ਦੀ ਜੂਹ ਵਿੱਚ ਮੇਰੇ ਪਾਤਸ਼ਾਹ ਪਿੱਪਲਾਂ ਦੀ ਸੰਘਣੀ ਛਾਵੇਂ ਬੈਠੇ ਨੇ। ਜਦੋਂ ਗੁਰਦੇਵ ਪਾਤਸ਼ਾਹ ਬੈਠ ਗਏ ਨੇ ਪਿੱਪਲਾਂ ਦੀ ਸੰਘਣੀ ਛਾਵੇਂ, ਲਾਹੌਰ ਤੋਂ ਆਇਆ ਮੀਰ ਸ਼ਿਕਾਰੀ ਇਸੇ ਥਾਂ ਤੇ ਪਹਿਲਾਂ ਸ਼ਿਕਾਰ ਖੇਡ ਰਿਹਾ ਸੀ, ਅਸਲ ਸਰਕਾਰੀ ਸੈਂਕਚੁਰੀ ਸੀ, ਸਰਕਾਰ ਦੀ ਰਾਖਵੀਂ ਰਾਖਵੀਂ ਥਾਂ ਸੀ। ਮੀਰ ਸ਼ਿਕਾਰੀ ਦਾ ਬਾਜ ਅਸਮਾਨ ਵਿੱਚ ਜਾਂਦਾ, ਇੱਕ ਵਿਚਾਰੇ ਜਾਨਵਰ ਨੂੰ ਕੋਹਦਾ, ਉਹਦਾ ਰੱਤ ਵਿੱਚ ਚੱਟਦਾ। ਮੇਰੇ ਪਾਤਸ਼ਾਹ ਘਨੌਣੀ ਖੇਡ ਨੂੰ ਵੇਖ ਕੇ ਕਹਿੰਦੇ ਨੇ, ਜਿਵੇਂ ਜਾਬਰ ਸਰਕਾਰ ਇਸ ਮੁਰਖਤਾ ਨਾਲ ਘਾਣ ਕਰਦੀ ਹੈ, ਇਸ ਤਰ੍ਹਾਂ ਜਾਬਰ ਸਰਕਾਰ ਦੇ ਪੰਛੀ ਵੀ ਰੱਬ ਦੇ ਪੰਛੀਆਂ ਨੂੰ ਤਰੋਹ ਕਰਦੇ ਨੇ, ਇਹ ਧੱਕਾ ਕਿੰਨਾ ਵੀ ਸਰਣ ਕੀਤਾ ਜਾਵੇਗਾ? ਹਜ਼ੂਰ ਦੇ ਚਿਹਰੇ ਤੇ ਜਲਾਲ ਆ ਗਿਆ, ਹਜ਼ੂਰ ਦੇ ਅੰਗ ਫਰਕ ਡੋਲੇ ਫਰਕ ਉੱਠੇ, ਹਜ਼ੂਰ ਦੇ ਖੱਬੇ ਹੱਥ ਤੇ ਬਾਜ ਹੈ, ਬਾਜ ਨੇ ਖੰਭ ਫਰਕ ਦਿੱਤੇ। ਪਾਤਸ਼ਾਹ ਉਸ ਵੇਲੇ ਪਾਤਸ਼ਾਹੀ ਬਾਜ ਹੈ, ਇਸ ਵੇਲੇ ਪਾਤਸ਼ਾਹੀ ਬਾਜ ਹੈ, ਉਸ ਵੇਲੇ ਜ਼ਬਰ ਦਾ ਬਾਜ ਹੈ, ਇਸ ਵੇਲੇ ਸਬਰ ਦਾ ਬਾਜ ਹੈ। ਪਾਤਸ਼ਾਹ ਹੁਕਮ ਹੋਵੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਗਮਟਾਲੇ ਦੀ ਜੂਹ ਵਿੱਚ ਜਾਂਦੇ ਨੇ, ਕਿਵੇਂ ਦੋਵਾਂ ਬਾਜਾਂ ਦੀ ਆਪਸ ਵਿੱਚ ਜੰਗ ਛਿੜਦੀ ਹੈ, ਇਹੀ ਲੈਣਾ ਕਹਿ ਕੇ ਸਮਾਪਤੀ ਹੈ, ਕਿਉਂਕਿ ਸਮੇਂ ਦੀ ਆਪਾਂ ਉਲੰਘਣਾ ਨਹੀਂ ਕਰਨੀ। ਮਹਾਂਪੁਰਸ਼ਾਂ ਨੇ ਪਤਾ ਲੱਗਾ ਕਿ ਅੱਜ ਉਹਨਾਂ ਦੇ ਵਧੈਗੀ ਸੀ, ਇਸ ਕਰਕੇ ਕੁਝ ਸਮਾਂ ਵੱਧ ਲੱਗ ਗਏ ਨੇ। ਕੋਈ ਗੱਲ ਨਹੀਂ, ਇਹ ਗੁਰੂ ਦਾ ਜਸ ਹੈ ਵੀ ਜਿੰਨਾ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ। ਸੋ ਖੈਰ, ਅਸੀਂ ਤਾਂ ਲਗਾਤਾਰ 1 ਵੀਕ ਹਾਜ਼ਰੀ ਭਰਨੀ ਹੈ। ਲੋ ਆਹ 2 ਲੈਣਾ ਕਹਿ ਕੇ ਆਪਾਂ ਨਾਲ ਹੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ। ਸਰਵਣ ਕਰਨਾ, ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਮਟਾਲੇ ਦੀ ਜੂਹ ਵਿੱਚ ਸ਼ਿਕਾਰ ਖੇਡਣ ਵਾਸਤੇ ਹੇ

ਅਗੇਰੇ ਨਾਮਾ ਜਾਵਾਂ, ਨੀਯਤ ਕੀਤਾ ਸਮਾਂ ਹੋ ਗਿਆ। ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਕਮਲ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਦਾਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀ ਆਏ ਬੜਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ
1: ਘਰ ਸੁਭਾਗੇ ਸ਼ਬਦ ਵਾਜੇ ਕਲਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਥਾਣੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਰੰਦ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਨੇ ਇਤਿਹਾਸ ਗਾਏ ਗਏ ਪੌੜੀਆਂ ਨੂੰ ਸਮਝ ਕੇ ਗਾਏ ਨੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ੁਗਾ ਵਾਸਤੇ ਸੁੱਤ ਸਪਸ਼ਟ ਬਾਣੀ ਪਿੰਡ ਦਾਤ ਬਖਸ਼ ਨੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਾਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣਿਆ ਬੇਦੀ ਪਰਿਵਾਰ ਨੂੰ ਸ਼ੁਕਰਾਨਾ ਕਰਦੇ ਹਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬੱਚੇ ਸਿਮਰਾ ਸਿੰਘ ਦੇ ਜਨਮਦਿਨ ਦੀ ਖੁਸ਼ੀ ਸ਼ੁਕਰਾਨਾ ਕਰਦੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਪ੍ਰਥਾ ਹੱਥ ਰੱਖਣਾ ਦਰੋਂ ਕਰੋਂ ਗੁਰਸਿੱਖ ਜੀਵਨ ਨਾਮ ਨਾਮ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਸੰਗਤ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਾਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਰਾਈ ਸ੍ਰੀ ਮੁਖ ਵਾਕ ਉਬਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕੇ ਲੈ ਲੈਣੀ ਸੇ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪ੍ਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਧਿਆ ਦੀਵਾਨਾਂ 'ਚ ਹਾਜ਼ਰੇ ਭਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰ ਪ੍ਰਵਾਨ ਕੰਦਰੋਂ ਕਰੋ, ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਹਲਾਗਾ ਜਮਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਾ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਿਨ ਰੱਖਣਹਾ ਸਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂੰ ਨੇ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਾਵਹੋ ਸੋਹਿਲਾ ਸਿਵਰਿਹੋ ਸਿਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੇ ਅੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਭੁਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਚਿਉਂ ਹੋ ਐਸਾ ਹਿਵ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਭਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਥੀ ਵਾਰੀ ਬਾਹੂਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਥਾਲ ਰਵਚਾ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ

ਨਾਨਕ ਤੋਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਨੋ ਮੋਹੇ ਐ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਾਵ ਸਾਕਤ ਹਰ ਸਾਧਨੇ ਜਾਣਿਆ ਤਿਨ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਨੋ ਹੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨੁ ਸੁਹੇਲਾ ਔਦ ਘਟੈ ਦਿਨ ਸਰੇਨਾ ਰੇ ਮਨ ਗੁਰ ਮਿਲਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੇ ਆਵੈ ਹੋ ਰਸ ਅਕਤ ਕਥਾ ਤਿਨ ਜਾਨੀ ਜਾਕੂ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾਓ ਨਿਜ ਘਰ ਮਹਿਲ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਵਜਾਏ। ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ। ਇਹ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਗਏ। ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖ ਆਸਨ ਹੋਏ। ਸੋਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਵਧਿਆ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ। ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿਚਾਰ ਪਹਿਰ ਦੇਣ। ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ। ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru. Guru. Guru.

God, Guru.

0: Vaheguru.
1: Vaheguru.
0: Vaheguru. Vaheguru. Vaheguru.

Bye.

Vai, guru, vai.

Guru, Vahe Guru.

ਜੂਰੇ ਪ੍ਰਭ ਗਏ ਸਿਮਰਨ ਹਰ ਗੁਰਬਾਨੀ ਸਭ ਪ੍ਰਭ ਗਏ ਸਿਮਰਨ ਸਹਿਜ ਸਮਾਨੀ ਪ੍ਰਭ ਗਏ ਸਿਮਰਨ ਨੇ ਚਲ ਆਸਨ ਪ੍ਰਭ ਗਏ ਸਿਮਰਨ ਕਮਲ ਬੇਗਾਸਨ

ਜਪਤ ਅਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਘ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋਟ ਲਖਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ

ਸੰਤ ਕਾ ਸੰਗਟ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਰੋਕ। ਬਹੁ ਸ਼ਾਸਤਰ ਬਹੁ ਸੇਮ, ਰਤੀ ਪੇਖੇ ਸਰਬ ਢਡੂਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸੀਮ੍ਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਬੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਾਮੈ ਬਹੁ ਰਤਨਾ, ਸਰੀਰ ਘਟਾਏ ਹਾਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ ਨਹੀਂ, ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਨੌਖਣ ਪ੍ਰਿਥਮੀ ਫਿਰਾ ਚਰ ਜੀਵੈ, ਮਹਾ ਉਦਾਸ ਪੀਸਰ ਥੀਵੈ, ਅਗਨ ਮਾਇ ਹਮਦ ਪੁਰਾਨ, ਕਨਕ ਸਭ ਹੈ ਪ੍ਰਭੂਮਦਾਨ।

ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨੇ ਬੁੱਝੈ ਕੋਟ ਭਾਵ ਦੁਰਗੇ ਨੇ ਸੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਬਲ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਤ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ

ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂਰੋਪ ਧਰੋ, ਯਾਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਬਿਨ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਹਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੁ ਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ

ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਯਾਲ। ਅਨਕ ਪਾਂਤ ਮਾਇਆ ਕੇ ਹੇਤ, ਸਰਬਰ ਹੋਬਤ ਜਾਨ ਅਨੇਤ। ਬਿਰਕੀ ਛਾਇਆ ਸਿਉ ਰੰਗ ਲਾਵਿਓ, ਬਿਨ ਸਿਉ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟਿਓ ਥੈ ਅੰਧਾਰ। ਬਟਾਊ ਸਿਉ ਜੋ ਲਾਵੇ ਨੇ, ਤਾਕੂ ਹਾਥ ਨਾ ਆਵੇ ਕਿਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕਾ ਬੁਲਾਏ ਲਾਈ। ਮਿਥਿਆ ਧਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਆਸੁ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ। ਮਿਥਿਆ ਧਰੋ ਮੋ ਅਭਿਮਾਨ, ਮਿਥਿਆ ਆਪ ਸਪਰ ਕਰਤੁ ਕਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਮਿਥਿਆ ਸਪਰ ਦਰਭ ਕੋ ਹਿਰੇ। ਮਿਥਿਆ ਨੇਤਰ ਪੇਖਤ ਪਾਰਥ ਨਿਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨੀ ਪਰ ਉਪਕਾਰਾ, ਮਿਥਿਆ ਬਾ ਸੁਲੇਹਿਤ ਬੇਕਾਰਾ। ਬਿਨ ਬੁੱਝੇ ਮਿਥਿਆ ਸਭ ਭਏ ਸਫਲ, ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਜ ਬਿਨਾ ਕੇ ਹੋਵ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ, ਤਾ ਕੇ ਦੁਰਗੰਧ। ਬਿਨ ਸਿਮਰਨ ਦਿਨ ਰੈਨ, ਬਰੇਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਮਿਨ ਬਰੇਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ। ਧਨ ਧਨ ਤੇਜਨ ਜਿਹ ਘਟ ਬਸਿਓ, ਹਰ ਨਾਮ ਨਾਨਕ ਤਾਕੇ ਬਲ ਬਲ ਜਾਓ। ਰਹਿ ਤਬਰ

ਜਸ ਕਹਿ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਬਰਠਾ ਗੁਰਪ੍ਰਭਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਬਹੁਚੇ ਮਨ ਸਾ ਸਾ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਾਭ ਦੇ ਨਾਨਕਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੂਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠ ਬੈਠ ਸਤ ਸੇ ਧਿਆਈ ਤਿਸੇ ਧਿਆ ਜੋ ਏਕ ਆਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖਾ ਹੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਟ ਪਹਿਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਇਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ

ਸੁਖ ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜੇ ਪ੍ਰਸਾਦ ਹੱਸ ਕਰ ਜਲ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਵਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਗ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾ ਸਿਵਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵ ਆਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਿਆ।

ਬਹੁਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਬਰ ਜਤਨ ਸਾਧਕੀ ਮਹਿਮਾ ਵਰਣੇ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਾਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਤੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਂ ਅਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਗੁਮੰਦਾ

ਸਾਧਕ ਸੰਗ ਨਾ ਕਬ ਹੁਣ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਾਹੈ, ਸਾਧੂ ਕੈ ਸੰਗ ਆ ਜਾਰ ਸਹੈ, ਸਾਧਕ ਸੰਗ ਬਸੇ ਥਾਨ ਉਛੈ, ਸਾਧੂ ਕੈ ਸੰਗ ਮਹਿਲ ਬਹੁਛੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ, ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ ਨਾਨਕ, ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਤੋਤ ਨਿਹਾਲ, ਸਾਧਕ ਸੰਗ ਕਲੁਕਤ ਹਰਾਏ, ਸਾਧਕ ਸੰਗ ਨਰਕ ਪਰ ਹਰਾਏ, ਸਾਧਕ ਸੰਗ ਇਹਾਂ ਉਹਾਂ ਸੁਹਿਲਾ, ਸਾਧ ਸੰਗ ਬਿਛੜਤ ਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰਿ ਨਾਉ, ਸਾਧ ਸੰਗ ਹਰਿ ਕੇ ਗੁਣ ਗਾਉ, ਸਾਧਕ ਸੰਗ ਨਾ ਮੰਦੇ ਵਿਸਰਾਏ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੇ ਪਰ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪਿਖ ਏਕਸ ਬਿਨ ਕੋਏ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ,

ਔਰ ਧਾਰਾਏ ਜਵੰਤਰ ਨਾਮ ਸਰਮੈ ਪੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਆਪਾਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥ ਰੂਪਨਾ ਪੇਖੈ ਨੇਤਰ ਸਾਧਗੀ ਟਹਿਲ ਸੰਸੰਹੇਤ ਕਰਨਾ ਸੁਨੇ ਗਾਹੂ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮੰਥੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉਬਲ ਕੀਛਾ ਨੇ ਬਾਦਸ਼ਾਹ ਹੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਿਆਵਰੇ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਬੈ ਤਿਸ ਭਗਵਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਅਰਗੇ ਚਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਦੈ ਰਾਮ ਨਾਮ ਸਾਰ ਰਸ ਪੀਵੈ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਨ ਸਿਮਰਤ ਬੁੱਝੇ ਮੁਨ ਸੁਖਮ ਮੈਂ ਜਾਣੇ ਅਸੂਲ ਚਹਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ

ਕਰਤਾ ਰਚਨਾ। ਕਈ ਗੁਣ ਸਿੱਧ ਜਤੀ ਜੋਗੀ, ਕਈ ਗੁਣ ਰਾਜੇ ਰਸ ਭੋਗੀ, ਕਈ ਗੁਣ ਪੰਖੀ ਸਰਬ ਉਪਾਏ, ਕਈ ਗੁਣ ਪਾਥਰ ਬਿਰਖਣ ਬਜਾਏ, ਕਈ ਗੁਣ ਪਵਨ ਬਾਣੀ ਬੈ ਸੰਤਰ, ਕਈ ਗੁਣ ਦੇਸ ਭੂ ਮੰਡਲ, ਕਈ ਗੁਣ ਸਸੀਅਰ ਸੂਰ ਨਖਿਆਤਰ, ਕਈ ਗੁਣ ਦੇਵ ਦਾਨਵ ਇੰਦਰ ਸੇਰੇ ਛਤਰ, ਸਗਲ ਸਮਗਰੀ ਅਭਿਨੈ ਸੂ ਧਾਰੇ ਨਾਨਕ ਜੇ ਜਿਸ ਭਾਵੇ ਤਿਸ ਤਿਸ ਨਿਸਤਾਰ, ਕਈ ਗੁਣ ਰਾਜ ਤਾਮ ਸਾਧ, ਕਈ ਗੁਣ ਵੇਦ ਵਰਾਨ ਸਿਮਰਥਰ ਸ਼ਾਸਤ, ਕਈ ਗੁਣ ਕੀ ਰਤਨ ਸੰਬੰਧ, ਕਈ ਗੁਣ ਨਾਨਾ ਪ੍ਰਕਾਰ ਜੰਤ, ਕਈ ਗੁਣ ਕੀਏ ਚਿਰ ਜੀਵੇ, ਕਈ ਗੁਣ ਗਰੀਬ ਮੇਰ ਸਵਰਨ ਥੀਵੇ, ਕਈ ਗੁਣ ਜਖ ਕਿਨਰ ਪਿਸਾਚ, ਕਈ ਗੁਣ ਭੂਤ ਬਰੇ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਪਲਪ ਤਰਿਆ ਭਰਪੂਰ, ਕਈ ਗੁਣ ਪਾਤਾਲ ਕੇ ਵਾਸੀ, ਕਈ ਗੁਣ ਨਰਕ ਸੁਰਗ ਨਿਵਾਸੀ, ਕਈ ਗੁਣ ਜਨਮੇ ਜੀਵੇ ਮਰੇ, ਕਈ ਗੁਣ ਬਹੁ ਜੋਨੀ ਫਿਰੇ, ਕਈ ਗੁਣ ਬੈਠਦੀ ਖਾਏ, ਕਈ ਗੁਣ ਘਾਲੇ ਥਕ ਪਾਏ, ਕਈ ਗੁਣ ਕੀਏ ਧਨਵੰਤ, ਕਈ ਗੁਣ ਮਾਇਆ ਮੈਂ ਜੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਝ ਪ੍ਰਭ ਗਿਆ ਹਾਥੇ, ਕਈ ਗੁਣ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਗੁਣ ਪ੍ਰਭ ਕੋ ਖੋ ਜਾਂਦੇ ਆਤਮੇ ਪਾਰ ਬ੍ਰਹਮ ਰਹੰਤੇ, ਕਈ ਗੁਣ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ, ਕਈ ਗੁਣ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਗੁਣ ਖਾਣੀ ਅਰਖੰਡ, ਕਈ ਗੁਣ ਆਕਾਸ਼ ਬ੍ਰਹਿਮੰਡ, ਕਈ ਗੁਣ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ,

ਨੂੰ ਗਤ ਭਾਵ ਪ੍ਰਭਾਵਿਤ ਪਾਤਰ ਤਰਾਵੈ ਪ੍ਰਭਾਵ ਨੂੰ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੈ ਪ੍ਰਭਾਵਿਤ ਪਾਤਰ ਧਾਰੇ ਆਪ ਕਰੇ ਆਪਨ ਵਿਚਾਰੇ ਦੁਹਾਂ ਸਰਿਆ ਕਾਵ ਸੁਮਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਹ ਮਾਨੁਖ ਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕਿਛਲੇ ਜੋਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਬਚੇ ਭਰਮੇ ਭੁੱਲਾ ਦਰਦ ਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ

ಗಲೆ ಅಷ್ಟಪದಿ ಜಿಸ್ಕೆ ಅಂದ್ರೆ ರಾಜ ಬಿಮಾನ್ ಸೋ ನರ್ಗ ಪಾತಿ ಅಪಸ್ವಾನ್ ಜೋ ಜಾನ ಮೈ ಜೋ ಬನವಂತ ಸೋ ಹೋಪದ ಪಿಷ್ಟಾಕ ಜಾಂತಾಪಿಸ್ಕೋ ಕರ್ಮಂತ ಕಹಾವೇ ಜನ್ಮರ ಭೋ ಜೋನ್ ಪ್ರಮಾವೇ ತಾನ ಭೂಮಿಕಾ ಜೋ ಕರೆ ಗುಮಾನ್ ಸೋ ಮೂರ್ಖಂದ ಅಗಿಯಾನ್ ಕರ್ ಕೃಪಾ ಸ್ಕರ್ ತೈ ಗರೀಬಿ ವಸಾವೇ ನಾನುಕ ಇಹಾ ಮುಕ್ತಿ ಆಗೇ ಸುಖ ಪಾವೇ ತರಮಂತ ಕರ್ ಕರ ಭಾವೇ ತರಿನ ಸಮಾನ ಕಾಶ ಸಂಗನಾ ಜಾವೇ ਬਹੁ ਲਸ਼ਕਰ ਮਾਨ ਕੁਪਰ ਕਰੇ ਆਸ ਪਲ ਪਿੱਤਰਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨੋ ਕਹੁ ਨਾਨਕ ਥਾ ਕੀ ਨਿਰਮਲ ਸੋਏ ਜਬਲਗ ਜਾਣੇ ਮੁਜ ਤੇ ਕਾਸ਼ ਹੋਏ ਤਬ ਸੋ ਸੁਖ ਨਾਈ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਵੀ ਤਬਲਗ ਨੇ ਚਲ ਨਾਹੀ ਚੀਤ ਜਬਲਗ ਮੋਹ ਮੰਗਨ ਸੰਘਮਾਏ ਤਬਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਮ ਛੁੱਟੇ ਸਹਿਸ ਖਟੇ ਲੱਖ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੇ ਖਪ ਖਮਰੈ ਬਿਨਾ ਸੰਤੋਖ ਨਹੀਂ ਗਉ ਰਾਜੇ ਸੁਭਨ ਮਨੋਰਥ ਬ੍ਰਿਥੇ ਸਭ ਗਾਜੈ ਨਾਮ ਰੰਗ ਸਰਬ ਸੁਖ ਹੋਏ ਬਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨਾਪੇ ਆਪ ਸਦਾ ਸਦਾ ਨਾਨਕਰ ਜਾਪ ਕਰਨ ਕਰਾਵਨ ਕਰਨਿਹਾ ਇਸਕੇ ਆਦਿ ਕਹਾਂ ਬੀਛਾ ਜੈਸੀ ਦ੍ਰਿਸ਼ ਕਰੇ ਤੈਸਾ ਹੋਇਆ ਪਿਆ ਆਪ ਰਬ ਸੋਏ ਯੋਗ ਸ਼ਕੀਨੋ ਸਪਨੇ

ਅਸ਼ਟਪਦੀ। ਸੰਦਗੇ ਦੁਖਨ ਯਾਰ ਜਾ ਘਟੇ, ਸੰਦਗੇ ਦੁਖਨ ਜਮਤੇ ਨਹੀਂ ਛੁਟੇ, ਸੰਦਗੇ ਦੁਖਨ ਸੁਖ ਸਭ ਜਾਏ, ਸੰਦਗੇ ਦੁਖਨ ਨਰਕ ਮੈਂ ਪਾਏ। ਸੰਦਗੇ ਦੁਖਨ ਮਤ ਹੋਏ ਮਲੀਨ, ਸੰਦਗੇ ਦੁਖਨ ਸੋ ਬਾਤ ਹੀਨ, ਸੰਦਗੇ ਹੱਕ ਹੱਥੇ

ਨਾਨਕ ਜੋਤ ਸੁਭਾਵੇ ਸੋਈ ਥਿਆ, ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰਾ ਨਾ ਜੀਵਾਈਐ, ਸੰਗੇ ਦੁਖੀ ਕੀ ਪੂਜੇ ਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ। ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਇਆ ਕਿਰਤਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘੜ ਦਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕਾਓ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ।

ਨਾਨਕ ਜਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਬੰਧ ਕਰੀ ਸੰਸਾਰ ਬੰਦਨ ਮੁਖ ਬੋਲੇ ਹਰ ਮੁਖੀ ਮੁਖੀ ਸਦਾ ਜਾਨੋ ਤੇ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤੁਤ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ ਸਾਧ ਸੰਗ ਹਰ ਜਸ ਕਹਿਤ ਸਰ ਰੂਪ ਤੇ ਹਰ ਜੰਗ ਰਹਿਤ ਅੰਤਿਨ ਕੀਰਤਨ ਕੇਵਲ ਬਖਿਆਨ

ਅਨੰਦ ਪ੍ਰਭ ਕੇ ਸੇਵਕ ਸਗਲ ਵਿਧਾਨ ਪ੍ਰਭ ਕੇ ਸੇਵਕ ਦੂਖ ਵਿਸਾਰ ਨਾ ਪੇ ਮੇਲ ਲਏ ਕਿਰਪਾਲ ਮੁਰਖਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬੜੇ ਭਾਗੇ ਨਾਮ ਜਪਤ ਭਾਵੇਂ ਵਿਸਰਾਮ ਨਾਨਕ ਤਿੰਨ ਪ੍ਰਕੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਵੇ ਕਰਨੇ ਹਾਰ ਪਛਾਣੇ ਸੋ ਹੋਵੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਉਹ ਸੁਖ ਨਿਦਾਨ ਉਹਨੂੰ

Tan tan kai sab koe muku jara har dar kai swaya vaar virla va paare naan gatha kai sad brahar charan saad kai tohe pyuar prasad kapna jiyo saad ki tuur karo shanan saad par jaiye gurban saad seva bad bhagi bhaiye saad sangar kirtan gaiye anag bigande saad dura ke har gun gaya amrit rasa ke od gai santan dar aaya sar sukh naanak te paya ਮਿਰਤਕੋ ਜੀ ਪਾਲਣ ਹਰ ਭੁੱਖੇ ਕੋ ਦੇਵਤ ਆਧਾਰ ਸਰਬਨਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕਿਸ ਤਿਸਕਾ ਉਹ ਕਰਨੇ ਜੋ ਤਿਸ ਬਿੰਦੂ ਸਰਵਾ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਤਬ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਉਸਕਾ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ

ਤ੍ਰੈਗੁਣ ਦੇ ਬ੍ਰਹਿਨ ਸਹੇ ਬੁਝਾਏ ਨਾਨਕਾ ਜਿਸੋ ਬੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸ਼ੀ ਬ੍ਰਹਮਨ ਮੇਰਾ ਅਖਮਾਨੂ ਕੀ ਤੂੰ ਪ੍ਰੀਤ ਤਿਆਗ ਤਸਤੇ ਪਰਾ ਨਾਹੀਂ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਮਨ ਇਹ ਹਮਰਾ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਪੁਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਧ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤੇ ਵਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾਰ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਦਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾ ਸਨਾਪ ਧਿਆਵੇਂ ਸੇ ਤੇ ਗੁਰਮੈ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਧ ਕਿਨੋ ਵਿਸਥਾਰ ਪਰ ਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਮਠਾਏ ਨਾਨਾ ਬਿਧ ਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਪਮ ਨਾਮ ਕੇ ਸੰਗਤਰੇ ਸੁਨ ਸਰਵਨ ਕਰ ਕਿਰਪਾ ਸਭ ਰੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਹ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਸਮਝਾਏ ਦੱਸੇ ਸਪਲੀ ਸਤ ਸਤਨਾਮ ਪ੍ਰਭਗਾ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਪਾਈ ਸਤ ਵਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆਸਮ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸੁਟ ਸਭ ਕਰਨੇ ਹਾਰ ਬਿਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਤ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਚਨ ਪਦਾਰਥ ਰਹੇ ਓਏ ਦਾਤੇ ਤੂੰ ਕੱਟ ਨਾ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ

ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਬੇਖਨਹਾਰ ਨਾਮ ਸਤ ਸਤ ਸਤ ਧਿਆਵਨਹਾਰ ਆਪ ਸਤ ਸਤ ਸਬਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਜਸ ਸੁਨਤਾ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ਼੍ਰੀ ਹਿਰਦੈ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਮਨ ਪ੍ਰਗਟਾਇਆ ਭੈ ਤੇ ਨਿਰਭੋਇ ਬਸਾਨਾ ਸਿਵ ਜੈ ਤਸਮਾਏ ਸਮਾਨਾ ਬਸਤ ਮਾਏ ਰੇ ਬਸਤ ਗਡਾਈ ਤਾ ਕੋ ਬਿਨਾ ਕਹਿ ਨਾ ਜਾਈ ਬੁਝੇ ਬੁਝਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆ ਗਿਆ ਘਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਗਰਮ ਸੇਵਕ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੇ ਆਪਣੇ ਜਨਕਾ ਪ੍ਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਰਾਖੇ ਤਾ ਕੀ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਪੁੱਛਦੇ ਉੱਚੇ ਜੋ ਆਪਣੀ ਸੇਵਾ ਲਾਇਆ ਨਾਨਕ ਸੋ ਦੇ ਸੇਵਕ ਦੈ ਦਸ ਪ੍ਰਗਟਾਇਆ ਨਿੱਕੀ ਕੀਰੀ ਮਹਿਕਲ ਰਾਖੈ ਭਸਮ ਕਰਾਇ ਲਸਕਰ ਕੋਟ ਲਾਖੈ ਜਿਸਕਾ ਸਾਸਨਾ ਕਾਟ ਤੇ ਆਪ ਤਾਕੋ ਰਾਖ ਦੇਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਜਿਸਕੇ ਕਰਤਵ ਬਿਰਥੇ ਜਾਤ ਮਾਰੇ ਨ ਰਾਖੇ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਵੀ ਅਮਰਤੇ ਮੰਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਵਰ ਨਾਈ ਦਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕਹੋ ਨਾਨਕ ਜਨ ਕਹਿ ਸਤਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸੁ ਰਹੇ ਸਮਾਏ ਜੋ ਹੋਵਾ ਹੋਵੋ ਸੋ ਜਾਣੇ ਪ੍ਰਭ ਨੇ ਕਹੋ ਕੰਮ ਪਛਾਣੇ ਤਿਸ ਕੀ ਮਹਿਮਾ ਕੌਣ ਮਖਾਨੋ ਤਿਸ ਗਾ ਗੁਣ ਗਾਏ ਕਰਾ ਜਾਨੋ ਆੜ ਪੈਰ ਪ੍ਰਭ ਸੇ ਸੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲੇਹ ਮਨ ਤਨ ਪਨਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾਪ ਮਿਟਾਵੈ ਅਬਰ ਸਿਆਨਮ ਸਗਲੀ ਸ਼ਾਰਤ

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਸ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨੈਤ ਨੀਤ ਕੋਟ ਏਕੋ ਆਧਾਰ ਨਾਨਕ ਮਾਂਗੇ ਰਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਾਸ ਕੋਈ ਅਰਸ ਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਬਰ ਬਰੇ ਪ੍ਰੇਮ ਰਸ ਰੰਗ ਬਜੇ ਚਾਵ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਲਿਬਲਾਗ ਵਡਭਾਗੀ ਜਪਿਆ ਫਿਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਬਲਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਭਇਆ ਜਨ ਮਨ ਦੁਖ ਭਰਮ ਗਿਆ ਸ਼ਵਨੀ ਸਰਦਾਸ ਪੂਰੀ ਰਵਰਿਆ ਸਤਸੰਗ ਹਜੂਰੀ ਜਿਸਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੈ ਜੇ ਘਾਲ ਨਾ ਭਾਨੈ ਸੋਗੋ ਬਿਸਰੈ ਜੀ ਕੀਆ ਜਾਨੈ ਸੋ ਕਿਉਂ ਬਿਸਰੈ ਜਨ ਸਭ ਕੁਛ ਦੀਆ ਸੋਗੋ ਬਿਸਰੈ ਜੇ ਜੀਵਨ ਜੀਆ ਸੋਗੋ ਬਿਸਰੈ ਜੇ ਅਗਰ ਮੇਰਾ ਖੈ ਗੁਰਪ੍ਰਸਾਦ ਕੋ ਬਰਲਾ ਰੱਖੈ ਸੋਗ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਸਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਮਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿੰਦ ਨਾਮ ਬੂਢੇ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਜਨਾ ਕੇ ਮੰਤਰ ਰੰਗ ਬਿਰਲਾ ਗੋ ਪਾਵੇ ਸੰਗ ਏਕ ਬਸਤ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਖਸ਼ੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੇ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰਕੇ ਨਾਮ ਕੀ ਕਥਾ ਮਨ ਭਾਈ ਬਹੁ ਭਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਨਮੰਤਰ ਤੇ ਵਸੇ ਪੂਰਨ ਗੁਰਮੰਤ

ਨਾਨਕ ਜੀ ਕਾ ਆਧਾਰ ਉਤਮ ਸਰੋਗ ਸਾਧ ਗਏ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਵਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਥਾਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭਗਾ ਜੈ ਪ੍ਰਗਟੇ ਗੋਪਾਲ ਮਹੰਤ ਕੇ ਮਾਤੇ ਨਾਨਕ ਉਦਰੇ ਤਨ ਗੈ ਸਾਥੇ ਸਰਨਯੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨੋ ਹੀ ਸੇਵ ਕੀ ਸੇਵ ਆਲ ਜੰਜਾਲ ਬੇਕਾਰ ਦੇ ਰਹਿਤੇ ਰਾਮ ਨਾਮ ਸੁੰਦਰ ਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨੇ ਗਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿਧ ਨਾ ਬਿਰਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਾਧ ਸਗਲ ਤੇ ਉਦਾਸ ਸੁੰਦਰ ਚਤੁਰ ਤਦਗਾ ਬੇਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਭਜਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਏ ਸਭ ਜੋ ਮੈਂ ਥਾ ਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪਹੁ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ।

ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ

ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼

ਸਦ ਹਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ

ਕਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ

ਸੋਈ ਕਿਵ ਕਰ ਆਖਾਂ ਕਿਵ ਸਾਹ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡ

ਉੱਤੇ ਆਲਾਂਖਿਆ ਪਿਹਸ ਅੰਗ ਰਾਗ ਨਰੰਗ ਜਾਗ ਕਹਿ ਜਾਤ ਪਾਦਰ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਉਸਤ ਏਕ ਪੁਰਖੇਵਤ ਹੁਦ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਣ ਅਭੰਗ ਨਾਦਮ ਏਕ ਪੁਰਖੇ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੰਧ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਹ ਤਰਨਾ ਜਾਨਹੀ ਜਿਹ ਬੇਦ ਔਰ ਕਤੇਵ ਸਰਬ ਸਾਹ ਤਰਨਾ ਜਾਨਹੀ ਜਿਹ ਰੂਪ ਰੰਗ ਹਰੇਕ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਾਖਤ ਨੇਤ ਕੋਟ ਸਿਮ੍ਰਿਤ ਪ੍ਰਾਣ ਸਾਹ ਤਰ ਨਾਵਹੀ ਵਹ ਚਿੱਤ ਮਤ ਪਰ ਸ਼ਾਂਤ ਵਹਿ ਪ੍ਰਸਾਦ

ਭਜਨ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲਹੇ ਚਤਰ ਚੱਕਰ ਕਾਲਹੇ ਚਤਰ ਚੱਕਰ ਪਾਸਹੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ।

ਨਿਰਾਲ ਕਾਇਕ ਹੈ, ਵਿਸਵੰਪਰ ਹੈ, ਕਰੁਣਾਲਯ ਹੈ, ਨਿਰਭਨਾਇਕ ਹੈ, ਸਰਭਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ,

ਸਾਰਿਆਂ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਿਲੇ ਚ ਕਰੋ ਰਨ ਘਾਤਾ ਜੇ ਅਹ ਤੁਹ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ

ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਵਿਖਮ ਵਾਰ ਚਲਣਾ, ਲਵ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਹੋ ਤਿੱਖੀ ਵਾਲ ਹੁਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਵ ਤਰਿਆ, ਹਾਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ।

ਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀ ਆਹੋ ਲਾਹ ਖਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਵਣਜਾਰਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਰੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਆਪ ਸਾਜੋ ਆਪੇ ਨਰਚੋ ਨਾ ਦੋਈ ਕੁਦਰਤ ਸਾਜੀ ਕਰ ਆਸਨ ਡਿਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਨੂ ਸਭ ਸੇ ਦਿਲ ਸਹਿਜ ਲੁਕਵਾ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ।

ਕਲ ਨਾਮ ਧਰਮ ਬਹਾਲਿਆ ਉੱਥੇ ਸੱਚੇ ਸੱਚ ਨੇ ਬੜੇ ਤੁਨ ਆਖੜੇ ਜਜਮਾ ਲਿਆ ਥਾਉ ਨਾ ਪਾਇਨ ਕੂੜੇ ਹਰ ਮੁਹ ਕਾਲ ਦੁੱਧ ਚਾਲਿਆ ਤੇਰੇ ਨਾਇਰ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਪਿੰਨ ਭੋਗ ਭੋਗ ਕਹਿ ਹੋਏ ਪਸਮੜ ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਹੱਥ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲਿਖਾ ਕਰ ਸਮਝਾਇਆ। ਥਾਉ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਹਿ ਰੁਆਇਆ, ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹ ਜੀ ਪੁੱਤ ਜਨ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚ ਸੱਚ ਬੁਝਾਇਆ ਜਿਨ ਸੱਚ ਸੱਚ ਬੁਝਾਇਆ।

ਆਪਣੀ ਸਭ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜਾ ਸਿੰਘ ਆਪਣਾ ਘਰ ਪੁੰਨ ਹੋਣੀ ਚ ਸਦਾਈਐ ਜੇ ਜਰਮਾਣਾ ਪਰ ਹਰੇ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ।

ਸੇਵ ਕੀਤ ਸੰਤੋ ਕੀ ਜਿਨ ਸਤ ਸਤਿ ਆਇਆ ਓਨੇ ਮੰਦੇ ਪੈਰ ਨੇ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੇ ਦੁਨੀਆਂ ਤੁਹਾਡੇ ਬੰਧਨ ਅੰਨ ਪਾਣੀ ਥੋੜ੍ਹਾ ਖਾਇਆ ਤੂੰ ਬਖਸ਼ੀ ਸੇਖਲਾ ਨਿਤ ਦੇਵ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ।

ਸੱਚਾ ਸਾਹਿਬ ਏਕ ਤੋ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸਤ ਨ ਜਾਣਵੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ।

ਲਿਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇਂ ਕਿਸ ਥਾਂ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹੀਂ

ਭਾਂਡ ਦਰਸੋਨ ਕੀਰਤ ਗਾਵਦੇ ਨਾਨਕ ਕਰਮੈ ਬਾਰ ਦਰ ਢੋ ਨਾ ਲਹਿਣੇ ਧਾਵਦੇ ਇੱਕ ਮੂਲ ਬੁਜਨ ਆਪਣਾ ਅਣਹੋਂਦਾ ਗਣਾਏਂਦੇ ਹੁਣ ਢਾਡੀ ਕਨੀਤ ਜਾਤ ਹੋਰ ਤੁਮ ਜਾਤ ਸਦਾਏਂਦੇ ਤਿੰਨ ਮੰਗਾਂ ਜਿਤ ਜਾਤ ਹੈਂਡੇ ਤਿੰਨ ਮੰਗਾਂ ਜਿਤ ਜਾਤ ਹੈ।

ਪੌੜੀਦਾਨਵੇਂ ਡੰਦਲੀ ਖਾਲ ਦੇ ਮਿਲਤ ਮਸਤਕ ਲਾਈਐ ਕੋੜਾ ਲਾਲਚ ਛੱਡੇ ਹੋਏ ਕੌਣ ਅਲੱਖ ਧਿਆਈਐ ਫਲ ਤੇ ਵਹੀ ਪਾਈਏ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖੇ ਤਾਂ ਧੂੜ ਕਿਨਾਂ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈ।

ਧਿਆਇਆ ਇਹਨਾਂ ਦਿਨ ਤੱਕ ਕਹਿ ਬਸ ਕਿਸਨਾ ਹੀ ਤੂੰ ਵੇਖੀ ਜਗਦੀ ਪਾਇਆ ਇਕਨਾਂ ਨੂੰ ਤੂੰ ਮੇਲੇ ਹੈ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੂੰ ਜਾਣੇ ਜਿੱਥੇ ਤੂੰ ਦਾਬ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਪੜਿਆ ਹੋਵੇ ਗੁਨਾਹਗਾਰ ਤਾਂ ਮੀ ਸਾਧਨਾ ਮਾਰੀਏ ਜਿਹਾ ਕਾਲੇ ਕਾਰਨ ਤੇ ਵੇਖ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਥੇ ਦਰਗਿਆ ਗਿਆ ਹਾਰੀਏ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਬੋੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਸਿੰਘ ਆਪਣਾ ਤੁਸੀਂ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹੀਂ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸ਼ਾ ਖਰਾ ਡਰਾਵਣਾ ਕਰ ਔਗਣ ਪਛਤਾਵਣਾ ਕਰ ਔਗਣ ਪਛਤਾਵਣਾ।

ਬੜੇ ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੀ ਤਾਂ ਨਗਰੀਆਂ ਜਦ ਸੁਭਾਣ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਸਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਅਣਦ ਪਾਈਆਂ ਸਹਿਤ ਉੱਠੈ ਨੌ ਨਿੱਧ ਪਾਈਆਂ।

ਸਭ ਕੋ ਆਖੇ ਆਪਣਾ ਜਿਸ ਨਾ ਸੋਚਣ ਕੱਢੀਏ ਕੀਤਾ ਪੋ ਆਪਣਾ ਪੇਹੀ ਲਿਖੇ ਸੰਡੀਏ ਜਾ ਰਹਿਣ ਐਤ ਜਗਤ ਕਾਇਦ ਗਰਭ ਹੰਡੀਏ ਮੰਦਾ ਕਿਸੇ ਨਾ ਆਖੇ ਪੜਖ ਰਿਹਾ ਬਜੀਏ ਮੋਹ

ਬੜ ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਰਕਾਰ ਗੁਰੇ ਕਿਉਂ ਘਾਲੀਏ ਮੰਦਾ ਮੂਲ ਕੀਚੇ ਦੇਹ ਲੰਮੀ ਨਗਰ ਨਿਹਾਲੀਐ ਜੋ ਸਾਹਿਬ ਨਾਲ ਨਿਹਾਰੀਏ ਤੇ ਵੇਹ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ।

0: ਵਾਹਿਗੁਰੂ ਜੀ ਕੀ ਫਤਿਹ।
1: ਬੜੇ ਵੱਡੇ ਗਏ ਵੱਡੇ ਯਕਸ਼ ਕਹਿਣਾ ਕਹਿਣ ਜਾਏ, ਸੋ ਕਰਤਾ ਕਾਦਰ ਪ੍ਰੀਤੇ ਜੀ ਅਰਜਿਕ ਸਬਾਹਿ, ਸਾਈ ਕਾਰ ਕਮਾਵ ਨੇ ਧੁਰ ਛੋਟੇ ਦਿਨੇ ਪਾਏ, ਨਾਨਕ ਕੀ ਵਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ।

0: ਮੇਰੇ ਪਿਆਰੇ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾਈ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮਾ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਿਊਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਗੁਰਦੁਆਰਾ ਸ੍ਰੀ ਬੇਰਸਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਐਤਵਾਰ ਨੂੰ ਮਨਾਏ ਜਾਣੇ ਹਨ, ਜਿਸ ਵਿੱਚ ਭਾਈ ਜਸਵਿੰਦਰ ਸਿੰਘ ਜੀ, ਭਾਈ ਅਜੀਤਪਾਲ ਸਿੰਘ ਜੀ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਜੀ ਸ਼ੁਤਰਾਣਾ, ਭਾਈ ਬਲਵੀਰ ਸਿੰਘ ਜੀ ਰਾਏਪੁਰ, ਜਨਰਲ ਭਾਈ ਲਾਭ ਸਿੰਘ ਜੀ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਨਾਮ ਸਿੰਘ ਛੀਨਾ, ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਸੂਰਬੀਰ ਯੋਧਿਆਂ ਦਾ ਜੋ ਸ਼ਹੀਦੀ ਦਿਹਾੜਾ ਗੁਰੂ ਘਰ ਵਿਖੇ ਮਨਾਇਆ ਜਾਣਾ ਹੈ। ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹੋਣਗੇ, ਐਤਵਾਰ ਨੂੰ ਸੰਪੂਰਨ ਤਮਾਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਡਾਡੀਵਾਰਾਂ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ,

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਨਾਮ

ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪਈੜੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਦੇ ਦਾਤੇ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹੋ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਮਨੁੱਖਾ ਜਨਮ ਦੀਆਂ ਘੜੀਆਂ ਸਫਲ ਬਣਾ ਰਹੇ ਹੋ। ਬਹੁਤ ਸਾਰੀਆਂ ਸੰਗਤਾਂ ਘਰਾਂ ਦੇ ਵਿੱਚ ਵੀ ਸਰਵਣ ਕਰਦੀਆਂ ਨੇ। ਸਤਿਗੁਰੂ ਜੀ ਨੇ ਇਹ ਸਤ ਸੰਗਤ ਦਾ ਜੋ ਸਮਾਂ ਹੈ, ਅਸੀਂ ਸਤ ਸੰਗਤ ਦਾ ਲਾਹਾ ਕਦੋਂ ਲੈ ਸਕਦੇ ਹਾਂ? ਜਦੋਂ ਚਿੱਤ ਕਰਕੇ ਬੈਠਾਂਗੇ। ਕਈ ਵਾਰੀ ਬੰਦਾ ਘਰੇ ਬੈਠਾ ਹੁੰਦਾ ਹੈ, ਉੱਥੇ ਵੀ ਚਿੱਤ ਕਰਕੇ ਉਹ ਲਾਹਾ ਲੈ ਲੈਂਦਾ ਹੈ। ਕਈ ਵਾਰੀ ਗੁਰੂ ਘਰ ਆ ਕੇ ਵੀ ਚਿੱਤ ਕਰਕੇ ਨਹੀਂ ਬਹਿੰਦਾ, ਚਿੱਤ ਕਿਤੇ ਹੋਰ ਹੁੰਦਾ, ਸਰੀਰ ਕਿਤੇ ਹੋਰ ਹੁੰਦਾ, ਮਨ ਕਿਤੇ ਹੋਰ ਹੁੰਦਾ। ਸਤਸੰਗਤ ਦਾ ਲਾਹਾ ਫੇਰ ਹੀ ਪ੍ਰਾਪਤ ਹੁੰਦਾ ਹੈ ਜੇ ਪ੍ਰੈਜੈਂਟ ਦੇ ਵਿੱਚ ਬਹਿਣ ਦੀ ਜਾਚ ਆ ਜਾਵੇ, ਵਰਤਮਾਨ ਦੇ ਵਿੱਚ ਬਹਿਣ ਦੀ ਜਾਚ ਆ ਜਾਵੇ। ਵੈਸੇ ਮਨੁੱਖ ਦਾ ਇਹ ਸੁਭਾਅ ਹੈ, ਜਾਂ ਇਹ ਪਾਸਟ ਦੇ ਵਿੱਚ ਹੁੰਦਾ ਹੈ, ਜਾਂ ਫਿਊਚਰ ਦੇ ਵਿੱਚ ਹੁੰਦਾ ਹੈ, ਜਾਂ ਜੋ ਕਰਕੇ ਆਇਆ ਪਿੱਛੇ ਬਾਰੇ ਸੋਚੀ ਜਾਂਦਾ, ਜਾਂ ਅੱਗੇ ਦੀ ਪਲੈਨਿੰਗ ਕਰੀ ਜਾਂਦਾ ਵੀ ਅੱਗੇ ਕੀ ਕਰਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਮਹਾਰਾਜ ਕਹਿੰਦੇ, ਸਫਲ ਉਹ ਹੁੰਦੇ ਨੇ ਜਿਹੜੇ ਸਾਵਧਾਨੀ ਦੇ ਨਾਲ ਅਨੁਸ਼ਾਸਨਬੱਧ ਵਰਤਮਾਨ ਦੇ ਵਿੱਚ ਬਹਿਣਾ ਸਿੱਖ ਲੈਂਦੇ ਆ। ਰੱਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਸਾਵਧਾਨੀ ਅਤੇ ਇਕਾਗਰਤਾ, ਡਿਸਿਪਲਿਨ ਦਾ ਹੋਣਾ ਬਹੁਤ ਜ਼ਰੂਰੀ ਹੈ। ਡਿਸਿਪਲਿਨ ਕੀ ਹੈ? ਵੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਧਿਆਨ ਦੇਣਾ, ਵਰਤਮਾਨ ਦੇ ਵਿੱਚ ਚਿੱਤ ਕਰਕੇ ਟਿਕਣਾ। ਇਸੇ ਨੂੰ ਮਹਾਰਾਜ ਕਹਿੰਦੇ, ਥਿਰ ਘਰ ਬੈਸੋ ਹਰ ਜਨ ਪਿਆਰੇ। ਸ਼ਬਦ ਦੇ ਵਿੱਚ ਟਿਕਾਂਗੇ ਤੇ ਥਿਰ ਘਰ ਦੇ ਵਿੱਚ ਟਿਕਾਂਗੇ। ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਕਈ ਵਾਰੀ ਆਪਣੇ ਕੰਮਾਂ ਦੇ ਬਾਰੇ ਸੋਚਦਾ ਹੈ ਵੀ ਕਿੱਦਾਂ ਹੋਵੇਗਾ, ਕਿਵੇਂ ਹੋਵੇਗਾ। ਪਾਤਸ਼ਾਹ ਕਹਿੰਦੇ, ਤੂੰ ਉਹਦੇ ਚਰਨਾਂ ਦੇ ਵਿੱਚ ਸੁੱਤ ਕਰਕੇ ਬਹਿ ਜਾ, ਉਹ ਫਿਕਰ ਉਹਦੀ ਹੈ। ਜੇ ਤੂੰ ਫਿਕਰਾਂ ਲੈ ਕੇ ਗੁਰਦੁਆਰੇ ਆਉਣਾ, ਟੈਨਸ਼ਨਾਂ ਲੈ ਕੇ ਆਉਣਾ, ਫਿਰ ਉਹਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਹੋਇਆ? ਸਾਡੇ ਬਹੁਤੇ ਮਸਲੇ ਇਸ ਕਰਕੇ ਹੱਲ ਨਹੀਂ ਹੁੰਦੇ ਕਿਉਂਕਿ ਅਸੀਂ ਉਹਦੀ ਸ਼ਰਨ ਦੇ ਵਿੱਚ ਵੀ ਆਉਂਦੇ ਹਾਂ ਅਤੇ ਆਪਣਾ ਜ਼ੋਰ ਵੀ ਨਹੀਂ ਛੱਡਦੇ। ਬੰਦਾ ਆਪਣਾ ਜ਼ੋਰ ਵੀ ਲਾਈ ਜਾਂਦਾ ਅਤੇ ਪਰਮਾਤਮਾ ਦੇ ਅੱਗੇ ਤਰਲੇ ਵੀ ਕਰੀ ਜਾਂਦਾ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ, ਕਹਿੰਦੇ, ਆਖਣ ਜ਼ੋਰ ਨਾ ਚੁੱਪ ਹੈ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਤੂੰ ਧਰਮੀ ਕਦੋਂ ਬਣੇਗਾ? ਜਦੋਂ ਆਪਣਾ ਜ਼ੋਰ ਛੱਡੇਗਾ।
ਇਸ ਪੌੜੀ ਤੋਂ ਅੱਗੇ ਧਰਮ ਖੰਡ ਸ਼ੁਰੂ ਹੁੰਦਾ, ਰਾਤੀ ਰੁੱਤੀ ਥਿੱਤੀ ਵਾਹ, ਪਵਨ ਪਾਣੀ ਅਗਨੀ ਪਾਤਾ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਕਹਿੰਦੇ ਇਸ ਧਰਮਸ਼ਾਲ ਦੇ ਵਿੱਚ ਪਹੁੰਚਣਾ ਕਦੋਂ ਹੈ, ਧਰਮ ਦੇ ਵਿੱਚ ਕਦੋਂ ਪ੍ਰਵੇਸ਼ ਮਿਲੇਗਾ, ਜਦੋਂ ਮਨੁੱਖ ਆਪਣਾ ਜ਼ੋਰ ਛੱਡੇਗਾ, ਜ਼ੋਰ 'ਤੇ ਆਪਣਾ ਲਾ ਰਿਹਾ। ਜਿਸ ਤਰ੍ਹਾਂ ਸਤਿਗੁਰੂ ਜੀ ਮਸਜਿਦ ਦੇ ਵਿੱਚ ਗਏ ਆ, ਦੌਲਤ ਖਾਂ ਲੋਧੀ ਕਾਜੀ ਆਦਿਕ ਨਮਾਜ਼ ਪੜ੍ਹਨ ਖੜ੍ਹੇ ਹੋਏ ਆ, ਫਿਰ ਆਪਣਾ ਕੰਮ ਉਹਨਾਂ ਨੇ ਸ਼ੁਰੂ ਕੀਤਾ। ਅਖੀਰ ਸਤਿਗੁਰਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ, ਤੁਸੀਂ ਤਾਂ ਕਹਿੰਦੇ ਸੀ ਹਿੰਦੂ ਮੁਸਲਮਾਨ ਸਾਰੇ ਬਰਾਬਰ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਪਾਤਸ਼ਾਹ ਕਹਿੰਦੇ ਕਿਹਦੇ ਨਾਲ ਨਮਾਜ਼ ਪੜ੍ਹਦੇ, ਕਿਉਂਕਿ ਤੁਹਾਡਾ ਧਿਆਨ ਤੇ ਆਪਣਾ ਹਾਜ਼ਰ ਨਹੀਂ ਸੀ। ਹੁਣ ਦੌਲਤ ਖਾਂ ਲੋਧੀ ਘੋੜੇ ਖਰੀਦਣ ਵਾਸਤੇ ਕਾਬਲ ਤੁਰਿਆ ਫਿਰਦਾ ਹੈ, ਕਾਜੀ ਘਰ ਦੇ ਵਿੱਚ ਘੋੜੀ ਸੂਈ ਹੈ, ਬੱਚਾ ਖੂਹ ਦੇ ਵਿੱਚ ਨਾ ਡਿੱਗ ਪਵੇ, ਉਹ ਵੀ ਖੂਹ ਦੇ ਗੇੜੇ ਕੱਢੀ ਜਾਂਦਾ ਹੈ। ਬਸ ਮਨੁੱਖ ਦੀ ਹਾਲਤ ਕੀ ਹੈ, ਆਪਣੇ ਆਪਣੇ ਖੂਹ ਦੇ ਦੁਆਲੇ ਗੇੜੇ ਕੱਢੀ ਜਾ ਰਿਹਾ, ਆਪਣੇ ਪਦਾਰਥਾਂ ਦੀ ਪ੍ਰਾਪਤੀ ਦੀ ਖਾਤਰ ਬਸ ਇਸ ਗੇੜੇ ਦੇ ਵਿੱਚ ਐਸਾ ਫਸਿਆ ਹੈ ਵੀ ਇਹ ਗੇੜਾ ਕਦੀ ਮੁੱਕਦਾ ਹੀ ਨਹੀਂ। ਪਰ ਪਾਤਸ਼ਾਹ ਕਹਿੰਦੇ ਥੋੜ੍ਹਾ ਜਿਹਾ ਧਿਆਨ ਲਾ ਕੇ ਟਿਕਣ ਦਾ ਯਤਨ ਕਰ, ਦੇਖਣ ਦਾ ਯਤਨ ਕਰ ਵੀ ਕੀ ਲੈ ਕੇ ਆਇਆ ਸੀ, ਕੀ ਲੈ ਕੇ ਜਾਣਾ ਹੈ। ਇੱਕ ਸਮਾਜ ਦੀ ਜਿਹੜੀ ਖੇਡ ਹੈ ਇਹ ਚੱਲਦੀ ਰਹਿਣੀ ਹੈ, ਇਹ ਮੁੱਕਣੀ ਨਹੀਂ। ਪਰ ਜੇ ਤੂੰ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਵਾਸਤੇ ਕੁਝ ਕਰ ਲਵੇਂ ਨਾ, ਤੇ ਤੇਰੇ ਜੀਵਨ ਦੀ ਯਾਤਰਾ ਸਫਲ ਹੋ ਜਾਵੇਗੀ। ਕੰਮ ਤੇ ਸਾਰੀ ਉਮਰ ਚੱਲਦੇ ਆ, ਪਰ ਕੰਮ ਕਾਜ ਕਰਦੇ ਹਾਂ। ਬਾਬੇ ਨੇ ਸਾਨੂੰ ਕਿਰਤ ਕਰਨ ਨੂੰ ਰੋਕਿਆ ਨਹੀਂ, ਗੁਰੂ ਸਾਹਿਬ ਕਿਰਤ ਵੀ ਕਰਦੇ ਸੀ ਤੇ ਕੀਰਤੀ ਵੀ ਕਰਦੇ, ਦੋਨੋਂ ਕੰਮ ਨਾਲ ਨਾਲ ਚੱਲਦੇ। ਬਲਕਿ ਸਤਿਗੁਰਾਂ ਨੇ ਤਿੰਨੋਂ ਕੰਮ ਇਕੱਠੇ ਕੀਤੇ। ਮੋਦੀ ਖਾਨਾ ਜਦੋਂ ਚਲਾਇਆ, ਤੇਰਾ ਤੇਰਾ ਕਹਿ ਕੇ ਜਿੱਥੇ ਅਕਾਲ ਪੁਰਖ ਨੂੰ ਚੇਤੇ ਕਰ ਰਹੇ ਆ, ਉੱਥੇ ਕਿਰਤ ਕਰਦੇ ਹਾਂ ਲੋੜਵੰਦਾਂ ਦੀਆਂ ਝੋਲੀਆਂ ਵੀ ਭਰ ਰਹੇ ਆ, ਵੰਡ ਕੇ ਵੀ ਛਕ ਰਹੇ ਆ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਹੈ। ਕਈ ਲੋਕ ਕਹਿ ਦਿੰਦੇ ਨੇ ਵੀ ਕਿਰਤ ਕਰਦੇ ਹਾਂ ਨਾਮ ਕਿੱਦਾਂ ਜਪੀਏ, ਪਾਤਸ਼ਾਹ ਕਹਿੰਦੇ ਨਾਮ ਤੇ ਕਿਰਤ ਕਰਦਿਆਂ ਹੀ ਜਪਣਾ ਹੈ, ਜੇ ਕਿਰਤੀ ਛੱਡ ਦਿੱਤੀ ਫਿਰ ਨਾਮ ਜਪਣਾ ਕੀ ਮਕਸਦ ਰਹਿ ਗਿਆ। ਸੰਸਾਰ ਦੇ ਵਿੱਚ ਆਏ ਹਾਂ, ਕਿਰਤ ਕਰਨੀ ਇਹ ਜ਼ਰੂਰੀ ਹੈ। ਅਕਾਲ ਪੁਰਖ ਆਪ ਕਰਤਾ ਹੈ ਤੇ ਤੈਨੂੰ ਵੀ ਉਹਨੇ ਆਪਣੀ ਤਾਕਤ ਦੇ ਕੇ ਭੇਜਿਆ, ਉਹ ਕਰਤੇ ਵਾਲੇ ਜਿਹੜੇ ਗੁਣ ਨੇ ਤੇਰੇ ਵਿੱਚ ਵੀ ਮੌਜੂਦ ਆ। ਇਸ ਕਰਕੇ ਆਓ ਸਤਿਗੁਰੂ ਜੀ ਰਹਿਮਤ ਕਰਨ, ਅੱਜ ਦੇ ਪਾਵਨ ਸ਼ਬਦ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਵੀ ਇਹ ਜਿਹੜਾ ਘਰ ਹੈ ਇਹ ਸਾਡਾ ਪੇਕਾ ਘਰ ਹੈ, ਤੇ ਸਹੁਰੇ ਘਰ ਦੇ ਵਿੱਚ ਕਿੱਦਾਂ ਜਾਣਾ ਹੈ, ਕਿਉਂਕਿ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਕਿਸੇ ਮਕਸਦ ਵਾਸਤੇ ਆਏ ਹਾਂ। ਉਹ ਮਕਸਦ ਕੀ ਹੈ, ਗੋਬਿੰਦ ਮਿਲਨ ਕੀ, ਇਹ ਤੇਰੀ ਵਧੀਆ। ਗੁਰਦੁਆਰੇ ਆ ਕੇ ਇਸ ਗੱਲ ਨੂੰ ਪੱਕਿਆਂ ਕਰਨਾ ਹੈ ਵੀ ਮਨੁੱਖਾ ਜੀਵਨ ਮੈਨੂੰ ਕਿਸੇ ਮਕਸਦ ਵਾਸਤੇ ਮਿਲਿਆ, ਐਵੇਂ ਨਹੀਂ ਮਿਲਿਆ। ਬਹੁਤਾਤ ਲੋਕ ਉਹ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਅਸੀਂ ਜੰਮੇ ਕਿਉਂ ਹਾਂ, ਸਾਡਾ ਜੰਮਣ ਦਾ ਮਕਸਦ ਕੀ ਹੈ, ਇਸ ਧਰਤੀ 'ਤੇ ਆਉਣ ਦਾ ਸਾਡਾ ਮਕਸਦ ਕੀ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਨੇ, ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਹਿੰਦੇ ਭਾਈ ਇਹ ਜਿਹੜਾ ਮਨੁੱਖਾ ਜੀਵਨ ਤੈਨੂੰ ਮਿਲਿਆ ਆ ਨਾ, ਇਹ ਵਿਅਰਥ ਨਹੀਂ ਮਿਲਿਆ, ਇਹ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ। ਜਿਵੇਂ ਅੱਖਾਂ ਦੇਖਣ ਵਾਸਤੇ ਨੇ, ਕੰਨਾਂ ਦੇ ਨਾਲ ਅਸੀਂ ਸੁਣਦੇ ਹਾਂ, ਨੱਕ ਦੇ ਨਾਲ ਸਾਹ ਲੈਂਦੇ ਹਾਂ, ਮੂੰਹ ਦੇ ਨਾਲ ਅਸੀਂ ਖਾਂਦੇ ਹਾਂ, ਬੋਲਦੇ ਹਾਂ, ਹਰ ਚੀਜ਼ ਦਾ ਕੋਈ ਨਾ ਕੋਈ ਮਕਸਦ ਹੈ। ਜੇ ਪੈਰ ਲਾਏ ਨੇ ਤਾਂ ਚੱਲਦੇ ਹਾਂ, ਹੱਥਾਂ ਦੇ ਨਾਲ ਕੰਮ ਕਾਜ ਕਰਦੇ ਹਾਂ, ਇੱਥੇ ਫਜ਼ੂਲ ਕੁਝ ਵੀ ਨਹੀਂ।
ਜੋ ਕੁਝ ਵੀ ਬਣਿਆ ਹੈ ਕੋਈ ਨਾ ਕੋਈ ਮਕਸਦ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੋਲ ਹੈ, ਏਮ ਹੈ। ਪਾਤਸ਼ਾਹ ਕਹਿੰਦੇ ਤੇਰੇ ਸਾਰੇ ਸਰੀਰ ਦਾ, ਤੇਰੇ ਮਨੁੱਖਾ ਜਨਮ ਦਾ ਜਿਹੜਾ ਗੋਲ ਹੈ ਉਹ ਹੈ ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਦਾ ਰੂਪ ਹੋਣਾ ਹੈ, ਜਿੱਥੋਂ ਬਣੇ ਹਾਂ ਉਹਦੇ ਵਰਗੇ ਬਣਨਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਹੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ ਦੇ ਵਿੱਚ ਉਸ ਲੜੀ ਦੇ ਵਿੱਚ ਆਉਣਾ ਹੈ ਜਿੱਥੋਂ ਅਸੀਂ ਨਿਕਲਦੇ ਜਾ ਰਹੇ ਹਾਂ। ਮਾਲਾ ਦੇ ਵਿੱਚੋਂ ਇੱਕ ਮਨਕਾ ਟੁੱਟ ਕੇ ਬਾਹਰ ਡਿੱਗ ਜਾਵੇ ਨਾ, ਉਹ ਮਾਲਾ ਦਾ ਫਿਰ ਸ਼ਿੰਗਾਰ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਉਹਦੇ ਹੁਕਮ ਰੂਪੀ ਮਾਲਾ ਦੇ ਵਿੱਚੋਂ ਬਾਹਰ ਡਿੱਗ ਪੈਂਦੇ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ, ਫਿਰ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੈ ਰੋਗ, ਫਿਰ ਤੇ ਵਿਛੋੜਾ ਹੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਦਾ, ਜਿਹੜਾ ਜਿਹੜਾ ਅਸੀਂ ਕਰਮ ਕਰਦੇ ਹਾਂ ਅਸੀਂ ਵਿਛੜਦੇ ਜਾਂਦੇ ਹਾਂ, ਟੁੱਟਦੇ ਜਾਂਦੇ ਹਾਂ, ਦੂਰ ਹੁੰਦੇ ਜਾਂਦੇ ਹਾਂ, ਅਤੇ ਸਤਿਗੁਰੂ ਫਿਰ ਸਾਨੂੰ, ਦੇਖੋ ਗੁਰੂ ਤਰਸ ਦਾ ਘਰ ਹੈ, ਸਾਨੂੰ ਫਿਰ ਉਹ ਜੋੜਦਾ। ਕਰ ਕਿਰਪਾ ਮੇਲੋ ਰਾਮ, ਗੁਰੂ ਕਹਿੰਦੇ ਉਹਦੇ ਅੱਗੇ ਅਰਦਾਸ ਕਰ ਤੈਨੂੰ ਮਿਲ ਲਵੇ, ਨਹੀਂ ਤਾਂ ਟੁੱਟਿਆਂ ਦਾ ਕਦੀ ਮੁੱਲ ਨਹੀਂ ਪੈਂਦਾ, ਜੁੜਿਆਂ ਦਾ ਮੁੱਲ ਪੈਂਦਾ, ਯਾਦ ਰੱਖਿਓ ਟੁੱਟਿਆਂ ਦਾ ਮੁੱਲ ਨਹੀਂ ਪੈਂਦਾ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਪਾਵਨ ਸਿੱਖਿਆ ਦੇ ਰਹੇ ਨੇ, ਜੋ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਵੀ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਵੇ, ਇਹ ਮਿਲਾਪ ਕਿੱਦਾਂ ਹੋਣਾ ਹੈ। ਸੰਸਾਰ ਦੇ ਵਿੱਚ ਇੱਥੇ ਰਹਿੰਦੇ ਹਾਂ ਜਿਉਂਦੇ ਹਾਂ, ਸਾਡੀ ਸੁਰਤ ਸ਼ਬਦ ਦੇ ਨਾਲ ਕਿੱਦਾਂ ਜੁੜੇ। ਇਹ ਨਿਗਾ ਵੀ ਕੇਵਲ ਮਰਨ ਤੋਂ ਬਾਅਦ ਸਤਿਗੁਰੂ ਗੱਲ ਕਰ ਰਹੇ ਆ, ਮਰਨ ਤੋਂ ਬਾਅਦ ਨਹੀਂ ਜਿਉਂਦੇ ਹਾਂ। ਜਪਜੀ ਸਾਹਿਬ ਨੇ ਜਿਉਂਦੇ ਨੇ ਤੈਨੂੰ ਪਰਮਾਤਮਾ ਦੀ ਗੋਦ ਦੇ ਵਿੱਚ ਬਿਠਾ ਦੇਣਾ। ਇੱਕ ਇੱਕ ਪੌੜੀ ਦੀ ਕਦੀ ਵਿਚਾਰ ਤੇ ਕਰ, ਬੰਦੇ ਨੇ ਤੇ ਬਾਣੀ ਪੜ੍ਹਨੀ ਛੱਡ ਦਿੱਤੀ ਹੈ, ਜੇ ਪੜ੍ਹਦਾ ਵੀ

ਭਾਈ ਦਿਆਲੇ ਵਰਗੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਪਰ ਉਹਨਾਂ ਯੋਧਿਆਂ ਨੇ, ਮਹਾਂਬਲੀ ਅਤੇ ਸੂਰਮਿਆਂ ਨੇ ਗੁਰੂ ਵਾਲੇ ਪਾਸਿਓਂ ਮੁੱਖ ਨਹੀਂ ਮੋੜਿਆ। ਉੱਥੇ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਲੋਹਾਂ ਦੇ ਭਗਤ ਰੱਬ ਦੇ ਪਿਆਰੇ ਉਸ ਅਵਸਥਾ ਦੇ ਵਿੱਚ ਆਨੰਦ ਮਾਣਦੇ ਪਏ ਆ। ਇਸ ਕਰਕੇ ਸਤਿਗੁਰੂ ਜੀ, ਆਹ ਜਿਹੜਾ ਸਾਡਾ ਜੀਣਾ ਹੈ ਮਾਇਕੀ ਮੰਡਲ ਦੇ ਵਿੱਚ, ਇਹਨੂੰ ਪੇਕਾ ਘਰ ਆਖਿਆ, ਪਰ ਜਦੋਂ ਸੁਰਤ ਵਿਕਾਰਾਂ ਤੋਂ ਉੱਪਰ ਉੱਠਦੀ ਹੈ, ਸ਼ਬਦ ਦੀ ਸ਼ੋਅ ਪ੍ਰਾਪਤ ਹੁੰਦੀ ਹੈ, ਅਤੇ ਸ਼ਬਦ ਸਾਡੀ ਸੁਰਤ ਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ। ਸ਼ਬਦ ਦੇ ਵਿੱਚ ਇੰਨੀ ਤਾਕਤ ਹੈ, ਜਿਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਹੋ ਨਾ, ਪਾਤਸ਼ਾਹ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਂ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੱਡ ਅਵਰ ਨਾ ਕੋਏ। ਇਹ ਨਿਰਆਕਾਰ ਹੈ, ਸ਼ਬਦ ਦਾ ਕੋਈ ਆਕਾਰ ਨਹੀਂ, ਯਾਦ ਰੱਖਿਓ। ਪਰ ਜਦੋਂ ਲਿਖਤੀ ਰੂਪ ਦੇ ਵਿੱਚ ਸ਼ਬਦ ਆਉਂਦਾ ਹੈ, ਗੁਰਬਾਣੀ ਦਾ ਰੂਪ ਧਾਰਨ ਕਰ ਲੈਂਦਾ ਹੈ, ਉਸ ਸਮੇਂ ਸਾਨੂੰ ਸ਼ਬਦ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਜ਼ਰ ਆ ਰਿਹਾ ਹੈ, ਪਰ ਮੂਲ ਰੂਪ ਦੇ ਵਿੱਚ ਸ਼ਬਦ ਨਿਰੰਕਾਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੱਡ ਅਵਰ ਨਾ ਕੋਈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੌਰਾ ਨੰਗ। ਇਸੇ ਸ਼ਬਦ ਨੇ ਤੇਰੀ ਸੁਰਤ ਨੂੰ ਉੱਚਿਆਂ ਚੱਕ ਦੇਣਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਪਰ ਭਾਗਾਂ ਵਾਲੇ ਨੇ ਜਿਹੜੇ ਇਸ ਮਾਰਗ ਤੇ ਚੱਲਦੇ ਆ। ਆਓ ਸਤਿਗੁਰੂ ਜੀ ਇਸ ਮਾਰਗ ਦੀ ਸੋਝੀ ਸਾਨੂੰ ਦੇ ਰਹੇ ਆ, ਬੜੇ ਪਿਆਰ ਦੇ ਨਾਲ। ਜੋ ਅੱਜ ਦਾ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਸ਼ਬਦ ਦੀ ਵਿਚਾਰ ਨਾਲ ਸਤਿਗੁਰੂ ਜੀ ਜੋੜ ਲੈਣ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ।

ਪਾਵਨ ਸ਼ਬਦ ਹੈ ਰਾਗ ਸੂਹੀ ਹੈ, ਮਿਲਾਪ ਦਾ ਰਾਗ ਹੈ ਸੂਹੀ ਰਾਗ। ਸੂਹੀ ਰਾਗ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਸਾਨੂੰ ਮਿਲ ਜਾਂਦੀਆਂ ਨੇ। ਕੁਚੱਜੀ ਬਾਣੀ ਇਸੇ ਰਾਗ ਦੇ ਵਿੱਚ ਹੈ, ਗੁਣਵੰਤੀ ਬਾਣੀ ਇਸੇ ਰਾਗ ਦੇ ਵਿੱਚ ਹੈ। ਆਪਾਂ ਲਾਵਾਂ ਦਾ ਪਾਠ ਕਰਦੇ ਹਾਂ, ਸੁਹਾਗ ਦੀਆਂ ਗੱਲਾਂ ਹੁੰਦੀਆਂ ਨੇ, ਵਰ ਦੀਆਂ ਗੱਲਾਂ ਹੁੰਦੀਆਂ ਨੇ। ਸੋ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਬਹੁਤ ਵੱਡੀਆਂ ਬਖਸ਼ਿਸ਼ਾਂ ਕਰ ਰਹੇ ਨੇ ਇਸ ਰਾਗ ਦੇ ਵਿੱਚ। ਰਾਗ ਸੂਹੀ ਸ਼ੰਤ ਬਾਣੀ ਸ਼ੰਤਾਂ ਦੇ ਰੂਪ ਵਿੱਚ ਹੈ। ਮਹੱਲਾ ਪਹਿਲਾ, ਘਰ ਪਹਿਲਾ, ਮਹੱਲਾ ਪਹਿਲਾ ਤੋਂ ਭਾਵ ਹੈ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਉਚਾਰਨ ਕਰ ਰਹੇ ਆ, ਕਿਉਂਕਿ ਮਹੱਲਾ ਸ਼ਬਦ ਗੁਰੂ ਸਾਹਿਬਾਨਾਂ ਵਾਸਤੇ ਆਇਆ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਫਿਰ ਮਹੱਲਾ ਨੌਵਾਂ। ਘਰ ਪਹਿਲਾਂ ਤੋਂ ਭਾਵ ਹੈ ਪਹਿਲੇ ਘਰ, ਸੁਰਤਾਲ ਦੇ ਵਿੱਚ ਗਾਉਣ ਦਾ ਸੰਕੇਤ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾ ਚਰਨ ਬਖਸ਼ਿਸ਼ ਕਰਦੇ ਨੇ, ਇੱਕ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਸਮੁੱਚੇ ਬ੍ਰਹਿਮੰਡ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰ ਪ੍ਰਸਾਦ ਜੋ ਪ੍ਰਕਾਸ਼ ਸਰੂਪ ਹੈ, ਸਤ ਸਰੂਪ ਹੈ, ਸਦੀਵੀ ਹੈ, ਤੇ ਗਿਆਨ ਸਰੂਪ ਜਿਹੜਾ ਸਤਿਗੁਰੂ ਉਹਦਾ ਆਪਣਾ ਹੀ ਸਰੂਪ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਦੁਨੀਆਂ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਜਿਹੜੀ ਸਾਨੂੰ ਅਕਾਲ ਪੁਰਖ ਨਾਲ ਮਿਲਾ ਦੇਵੇ। ਅਕਾਲ ਪੁਰਖ ਦਾ ਚਾਨਣ ਹੀ ਜਿਹੜਾ ਗੁਰੂ ਹੈ ਉਹੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਜਿਸ ਤਰ੍ਹਾਂ ਸੂਰਜ ਦਾ ਚਾਨਣ ਹੈ ਅਤੇ ਚਾਨਣ ਤੋਂ ਸਾਨੂੰ ਸੂਰਜ ਨਜ਼ਰ ਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਪਰਮਾਤਮਾ ਦਾ ਚਾਨਣ ਹੈ ਅਤੇ ਗੁਰੂ ਤੋਂ ਪਰਮਾਤਮਾ ਨਜ਼ਰ ਆ ਜਾਂਦਾ ਹੈ। ਜਦੋਂ ਆਪਣੀ ਨਿਗਾਹ ਦੇ ਨਾਲ ਦੇਖਾਂਗੇ ਨਜ਼ਰ ਨਹੀਂ ਆਉਣਾ, ਜਦੋਂ ਗੁਰੂ ਦੇ ਵਿੱਚ ਦੀ ਦੇਖਾਂਗੇ ਤਾਂ ਪਰਮਾਤਮਾ ਨਜ਼ਰ ਆਵੇਗਾ। ਬਸ ਆਹੀ ਫਰਕ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾ, ਤੇ ਅਸੀਂ ਆਪਣੀ ਨਿਗਾਹ ਦੇ ਨਾਲ ਦੇਖਣਾ ਚਾਹੁੰਦੇ ਹਾਂ, ਬਸ ਇਹ ਫਰਕ ਹੈ। ਅਸੀਂ ਆਪਣੇ ਜ਼ੋਰ ਦੇ ਨਾਲ ਵੀ ਇੰਨੇ ਪਾਠ ਕਰਾਂਗਾ, ਇੰਨੀ ਮਾਲਾ ਫੇਰਾਂਗਾ, ਇੰਨੇ ਜਪ ਤਪ ਕਰਾਂਗਾ, ਸ਼ਾਇਦ ਰੱਬ ਨਜ਼ਰ ਆ ਜਾਵੇ। ਮਹਾਰਾਜ ਕਹਿੰਦੇ ਨਹੀਂ, ਉਹਦੇ ਚਰਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ।

ਤੇਰੇ ਗੁਨਾਹ ਇੰਨੇ ਜ਼ਿਆਦਾ ਨੇ, ਜੇ ਤੂੰ ਇਹ ਆਖੇ ਮੈਂ ਜ਼ੋਰ ਦੇ ਨਾਲ ਪਰਮਾਤਮਾ ਨੂੰ ਪਾ ਲਵਾਂ, ਫਿਰ ਤਾਂ ਤੇਰਾ ਜ਼ੋਰ ਵੱਡਾ ਹੋ ਗਿਆ, ਪਰਮਾਤਮਾ ਛੋਟਾ ਹੋ ਗਿਆ। ਉਹ ਬਖਸ਼ਿਸ਼ ਦੇ ਨਾਲ ਮਿਲਦਾ ਹੈ, ਜਿਹਨੂੰ ਵੀ ਮਿਲਿਆ ਹੈ ਉਹ ਬਖਸ਼ਿਸ਼ ਦੇ ਨਾਲ ਮਿਲਿਆ। ਕਰਮ ਖੰਡ ਹੈ ਹੀ ਬਖਸ਼ਿਸ਼, ਕਰਮ ਖੰਡ ਕੀ ਬਾਣੀ ਜ਼ੋਰ, ਉਹਦਾ ਜ਼ੋਰ ਉੱਥੇ ਚੱਲਦਾ, ਤੇਰਾ ਜ਼ੋਰ ਨਹੀਂ ਚੱਲਦਾ। ਸਤਿਗੁਰ ਪ੍ਰਸਾਦ, ਇਸ ਕਰਕੇ ਉਹਦੀ ਪ੍ਰਾਪਤੀ ਦਾ ਸਾਧਨ ਹੈ ਉਹ ਆਪ ਹੀ ਮਿਲਾਉਣ ਵਾਲਾ, ਗੁਰਪ੍ਰਸਾਦ ਗੁਰੂ ਰੂਪ ਹੋ ਕੇ। ਪਰ ਜੋਬਨ ਮੈਂ ਮਤ ਪਈ ਅੜੈ, ਘਰ ਪਹੁਣੀ ਬਲਰਾਮ ਜੀਓ। ਸਤਿਗੁਰੂ ਜੀ ਪਹਿਲੀ ਪੰਕਤੀ ਅੰਦਰ ਕਿਰਪਾ ਕਰਦੇ ਨੇ, ਹੇ ਸੱਚੇ ਪਾਤਸ਼ਾਹ ਮੈਂ ਤੇਥੋਂ ਬਲਹਾਰ ਜਾਂਦਾ ਹਾਂ, ਬਲਰਾਮ ਜੀਓ, ਮੈਂ ਬਲਹਾਰ ਜਾਂਦਾ, ਹੇ ਰਾਮ, ਹੇ ਪਰਮਾਤਮਾ, ਹੇ ਵਾਹਿਗੁਰੂ। ਇਹ ਕੈਸੀ ਅਚਰਜ ਖੇਡ ਹੈ ਕਿ ਜਿਹੜਾ ਜੀਵ ਹੈ, ਭਰ ਜੋਬਨ ਜਵਾਨੀ ਦੇ ਵਿੱਚ, ਮੈਂ ਮਤ, ਮੈਂ ਤੋਂ ਭਾਵ ਹੈ ਮਾਇਆ, ਨਸ਼ਾ, ਮਾਇਆ ਦੇ ਨਸ਼ੇ ਦੇ ਵਿੱਚ ਇਹ ਮਸਤ ਹੈ। ਸੰਸਾਰ ਵਿੱਚ ਨਿਗਾਹ ਮਾਰੀਏ ਬਈ, ਜਿਹੜਾ ਮਨੁੱਖ ਹੈ, ਧਨ ਜੋਬਨ ਦੋਵੇਂ ਵੈਰੀ ਹੋਏ, ਧਨ ਤੇ ਮਾਇਆ ਦੇ ਨਸ਼ੇ ਦੇ ਵਿੱਚ ਇਹ ਮਸਤ ਹੋਇਆ ਪਿਆ, ਇਹਨੂੰ ਕੋਈ ਪਤਾ ਨਹੀਂ ਵੀ ਪਰਮਾਤਮਾ ਨੂੰ ਮਿਲਣਾ ਹੈ। ਦੇਖਿਓ ਕਦੀ ਜਿਹੜਾ ਬੰਦਾ ਸ਼ਰਾਬ ਪੀਤੀ ਹੋਵੇ, ਨਸ਼ੇ ਵਿੱਚ ਮਸਤ ਹੋਵੇ, ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰ ਰਿਹਾ, ਉਹਨੂੰ ਕੋਈ ਸੋਝੀ ਨਹੀਂ ਹੁੰਦੀ, ਬਸ ਆਪਣੀਆਂ ਅਵਲੀਆਂ ਤਬਲੀਆਂ ਮਾਰੀ ਜਾਂਦਾ। ਇਸੇ ਤਰ੍ਹਾਂ ਅੱਜ ਸੰਸਾਰ ਦੀ ਹਾਲਤ ਹੈ, ਸੰਸਾਰ ਵੀ ਤਾਂ ਇਹੀ ਕੁਝ ਕਰ ਰਿਹਾ, ਨਾ ਕੁਝ ਕਹਿਣ ਦਾ ਪਤਾ, ਨਾ ਕੁਝ ਸੁਣਨ ਦਾ ਪਤਾ, ਨਾ ਕੁਝ ਬੋਲਣ ਦਾ ਪਤਾ, ਨਾ ਕੁਝ ਕਰਨ ਦਾ ਪਤਾ, ਆਪਣੀ ਆਪਣੀ ਮਰਜ਼ੀ ਹਰ ਬੰਦਾ ਕਰ ਰਿਹਾ। ਬਿਨ ਨਾਵੇਂ ਜੱਗ ਕਮਲਾ ਫਿਰੈ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਤੇ ਬੋਲਾ ਹੋ ਕੇ ਭੱਜਾ ਫਿਰਦਾ, ਪਤਾ ਨਹੀਂ ਕਿੱਥੇ ਜਾਣਾ, ਕੋਈ ਸਮਝ ਨਹੀਂ। ਮਹਾਰਾਜ ਕਹਿੰਦੇ ਭਰ ਜੋਬਨ, ਜੋਬਨ ਦੇ ਵਿੱਚ ਨੰਨੇ ਨੂੰ ਸਿਹਾਰੀ ਹੈ ਜਵਾਨੀ ਦੇ ਵਿੱਚ, ਮੈਂ ਮਤ, ਨਸ਼ਾ ਹੋ ਗਿਆ, ਮਾਇਆ ਦਾ ਨਸ਼ਾ, ਮਸਤ ਹੋ ਗਿਆ, ਪਈਅੜ ਹੈ, ਕਿੱਥੇ ਪੇਕੇ ਘਰ ਦੇ ਵਿੱਚ। ਆ ਜਿਹੜੀ ਸੁਰਤ ਹੈ ਇਹ ਪੇਕੇ ਘਰ ਦੇ ਵਿੱਚ, ਭਾਵ ਮਾਇਕੀ ਮੰਡਲ ਦੇ ਵਿੱਚ ਇੰਨੀ ਕੁ ਮਸਤ ਹੋ ਚੁੱਕੀ ਹੈ ਮਾਇਆ ਦੇ ਨਸ਼ੇ ਦੇ ਵਿੱਚ, ਇਹਨੂੰ ਜਿਹੜੇ ਗਿਆਨ ਇੰਦਰੇ ਨੇ, ਜਿਹੜੇ ਕਰਮ ਇੰਦਰੇ ਨੇ, ਇਹਨਾਂ ਤੋਂ ਉੱਪਰ ਸੋਚਣ ਦੀ ਬਿਰਤੀ ਪ੍ਰਾਪਤ ਹੀ ਨਹੀਂ ਹੋਈ। ਅੱਖਾਂ ਦੇ ਰਾਹੀਂ ਅੱਖਾਂ ਮਸਤ ਨੇ, ਬਸ ਦੇਖੀ ਜਾ ਰਹੀਆਂ ਨੇ, ਪਰਾਏ ਰੂਪ ਤੱਕ ਰਹੀਆਂ ਨੇ। ਕੰਨ ਜਿਹੜੇ ਨੇ ਚੁਗਲੀ ਨਿੰਦਿਆ ਸੁਣ ਰਹੇ ਆ, ਮੂੰਹ ਜਿਹੜਾ ਹੈ ਜੋ ਮਰਜ਼ੀ ਖਾ ਰਿਹਾ, ਜੋ ਮਰਜ਼ੀ ਬੋਲ ਰਿਹਾ, ਪਤਾ ਹੀ ਨਹੀਂ ਕੀ ਖਾਣਾ ਅਤੇ ਕੀ ਬੋਲਣਾ, ਬਾਬਾ ਬੋਲੀਏ ਪਤ ਹੋਏ। ਇਸ ਤਰ੍ਹਾਂ ਇਹ ਸਾਰਾ ਸਰੀਰ ਹੀ ਭਟਕ ਗਿਆ, ਸਾਰਾ ਸਰੀਰ ਹੀ ਭਟਕਿਆ ਹੋਇਆ, ਮਸਤ ਹੈ ਮਾਇਆ ਦੇ ਵਿੱਚ। ਪਰ ਇਸ ਗੱਲ ਦੀ ਇਹਨੂੰ ਸਮਝ ਨਹੀਂ, ਘਰ ਪਾਹੁਣੀ ਵੀ ਪੇਕੇ ਘਰ ਦੇ ਵਿੱਚ ਮੈਂ ਪਰਾਉਣੀ ਹਾਂ। ਇੱਕ ਧੀ ਨੂੰ ਪਤਾ ਹੁੰਦਾ ਵੀ ਇੱਕ ਦਿਨ ਮੈਂ ਸਹੁਰੇ ਘਰ ਜਾਣਾ, ਸਭਨੀ ਸਹੁਰੇ ਬੰਜਣਾ, ਸਭ ਮੁਕਲਾ ਬਨਹਾਰ। ਕਹਿੰਦੇ ਐਸੀ ਹੈ ਸੱਚੇ ਪਾਤਸ਼ਾਹ ਤੇਰੀ ਇਹ ਲੀਲਾ ਬਣਾਈ ਹੋਈ ਹੈ। ਮੈਲੀ ਅਵਗਨ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਤੇ ਦੂਸਰੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਐਸਾ ਕਿਉਂ ਹੋ ਰਿਹਾ ਹੈ, ਕਿਉਂਕਿ ਮੈਲੀ ਅਵਗਣ ਚਿੱਤ, ਅਵਗਣਾਂ ਦੇ ਵਿੱਚ ਇਹਨੇ ਚਿੱਤ ਲਾਇਆ ਹੋਇਆ, ਅੰਦਰੋਂ ਮੈਲੀ ਹੋ ਗਈ ਹੈ, ਮਨ ਮੈਲਾ, ਸਭ ਕੁਛ ਮੈਲਾ। ਇਹ ਜਿਹੜੀ ਜੀਵ ਇਸਤਰੀ ਹੈ, ਸੁਰਤ ਕਰਕੇ, ਸਾਡੀ ਸੁਰਤ ਹੈ ਨਾ ਜੀ, ਜਿੱਥੇ ਚਲੇ ਜਾਂਦੀ ਹੈ, ਜੈਸੋ ਸੇਵੈ ਤੈਸੋ ਏ, ਜਿੱਦਾਂ ਦਾ ਇਹਦਾ ਸਿਮਰਨ ਹੁੰਦਾ, ਜੈਸੀ ਸਾਡੇ ਖਿਆਲ ਹੁੰਦੇ ਨੇ, ਸਾਡੀ ਵਿਚਾਰ, ਸਾਡੀ ਥਿੰਕਿੰਗ ਹੁੰਦੀ ਹੈ, ਉੱਦਾਂ ਦੇ ਅਸੀਂ ਐਕਸ਼ਨ ਕਰਦੇ ਹਾਂ, ਉੱਦਾਂ ਦੇ ਕਰਮ ਕਰਦੇ ਹਾਂ। ਮੈਲੀ, ਅੰਦਰੋਂ ਮੈਲੀ ਹੋ ਚੁੱਕੀ ਹੈ, ਅਵਗਣ ਚਿੱਤ, ਚਿੱਤ ਦੇ ਵਿੱਚ ਅਵਗਣ ਨੇ, ਹਮ ਅਵਗਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਹੇ ਵਾਹਿਗੁਰੂ, ਮੈਂ ਤੇਥੋਂ ਸਦਕੇ ਜਾਵਾਂ, ਇਹ ਜੀਵ ਇਸਤਰੀ ਦੀ ਕੈਸੀ ਹਾਲਤ ਹੋ ਗਈ ਹੈ, ਬਿਨ ਗੁਰ, ਬਿਨ ਗੁਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੇ। ਹੁਣ ਗੁਰੂ ਤੋਂ ਬਿਨਾਂ ਸਮਝ ਹੀ ਨਹੀਂ ਆ ਰਹੇ,
ਮਹਾਰਾਜ ਕਹਿੰਦੇ ਬਿਨ ਗੁਰ ਗੁਣ ਨਾ ਸਮਾਵਨੀ, ਕਿਉਂਕਿ ਗੁਣ ਜਿਹੜੇ ਉਹ ਗੁਰੂ ਨੇ ਦੇਣੇ ਆ ਤੇ ਗੁਰੂ ਨਾਲ ਚਿੱਤ ਹੀ ਨਹੀਂ ਕਦੀ ਲਾਇਆ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਇਸ ਤਰ੍ਹਾਂ ਕਹਿੰਦੇ ਅੰਦਰੋਂ ਮੈਲੀ ਹੋ ਗਈ ਹੈ, ਸੁਰਤ ਕਰਕੇ ਮੈਲੀ ਹੋ ਗਈ, ਸੁਰਤ ਇੰਨੀ ਮੈਲੀ ਹੈ, ਬਸ ਉਸਤਤ ਨਿੰਦਾ ਦੇ ਵਿੱਚ ਪਈ ਹੋਈ ਹੈ, ਵਿਕਾਰਾਂ ਦੇ ਵਿੱਚ ਪਈ ਹੋਈ ਹੈ। ਗੁਣ ਸਾਰ ਨਾ ਜਾਣੀ, ਗੁਣਾਂ ਦੀ ਕਦੀ ਸਾਰ ਹੀ ਨਹੀਂ ਜਾਣੀ। ਯਾਦ ਰੱਖਿਓ, ਇੱਕ ਅਵਗੁਣ ਨੇ, ਇੱਕ ਗੁਣ ਨੇ। ਅਵਗੁਣ ਭਰੇ ਪਏ ਨੇ, ਪਰ ਜੇ ਗੁਣ ਚਾਹੀਦੇ ਆ ਸਾਨੂੰ ਗੁਰੂ ਦੇ ਕੋਲ ਬਹਿਣਾ ਪੈਣਾ, ਗੁਰੂ ਸਾਨੂੰ ਗੁਣ ਦੇ ਰਿਹਾ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਮ, ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ, ਇਹ ਸਾਰੇ ਗੁਣ ਹੀ ਆ। ਵਿਨ ਗੁਣ ਕੀਤੇ ਭਗਤ ਨ ਹੋਏ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਰੱਬੀ ਗੁਣਾਂ ਦਾ ਹੀ ਤੇ ਵਰਣਨ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰ ਥਕੀਨ, ਕਹੋ ਨਾਨਕ ਹਰ ਭੱਜ ਮਣਾ, ਜਿਹ ਬਿਧ ਜਲ ਕੋ ਮੀਨ। ਕਹਿੰਦੇ ਤੂੰ ਪੜ੍ਹੀ ਜਾਂਦਾ ਪਰ ਗੁਣਾਂ ਨੂੰ ਕਦੀ ਗਾਉਂਦਾ ਨਹੀਂ। ਗਾਉਣਾ ਕੀ ਹੁੰਦਾ ਹੈ? ਵੀ ਪ੍ਰੈਕਟਿਸ ਵਿੱਚ ਲੈ ਕੇ ਆਉਣਾ, ਜੋ ਗੁਰੂ ਕਹਿੰਦਾ ਹੈ ਉਹਨੂੰ ਮੰਨਣਾ। ਪਾਤਸ਼ਾਹ ਕਹਿੰਦੇ ਗੁਣ ਸਾਰ ਨਾ ਜਾਣੀ, ਜਿਹੜੇ ਗੁਣ ਪਰਮਾਤਮਾ ਦੇ ਆ ਉਹਨਾਂ ਦੀ ਕਦੀ ਸਾਰ ਹੀ ਨਹੀਂ ਜਾਣੀ। ਭਰਮ ਭੁਲਾਣੀ, ਬਸ ਭਰਮ ਦੇ ਵਿੱਚ ਜੀਵ ਪਿਆ ਹੋਇਆ, ਭਰਮ ਦੇ ਵਿੱਚ ਭੁੱਲੀ ਪਈ ਹੈ ਜੀਵ ਇਸਤਰੀ। ਜੋਬਨ ਬਾਦ ਗਵਾਇਆ, ਇਸ ਤਰ੍ਹਾਂ ਕਹਿੰਦੇ ਜਿਹੜੀ ਜਵਾਨੀ ਹੈ ਬਸ ਬਾਦ ਦੇ ਵਿੱਚ, ਹੰਕਾਰ ਦੇ ਵਿੱਚ, ਬਾਦ ਵਿਵਾਦ ਦੇ ਵਿੱਚ ਹੀ ਗਵਾਚਦੀ ਜਾ ਰਹੀ ਹੈ। ਇਹ ਜਵਾਨੀ ਦਾ ਸਮਾਂ ਗਵਾਚ ਗਿਆ, ਫਿਰ ਬੁਢੇਪਾ ਆਉਂਦਾ, ਫਿਰ ਬੰਦਾ ਪਛਤਾਉਂਦਾ ਵੀ ਨਾਮ ਜਪ ਲੈਂਦੇ ਤਾਂ ਚੰਗੇ ਰਹਿੰਦੇ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਗੁਰੂ ਤੋਂ ਬਿਨਾਂ ਜਿਹੜੀ ਜੀਵ ਇਸਤਰੀ ਹੈ ਅਵਗੁਣਾਂ ਦੇ ਵਿੱਚ ਫਸ ਗਈ ਹੈ, ਭਰਮ ਦੇ ਵਿੱਚ ਭੁੱਲੀ ਹੈ। ਭਰਮ ਦੇ ਵਿੱਚ ਭੁੱਲਿਓ ਮਨ ਮਾਇਆ ਉਰਜਾਇਓ, ਮਾਇਆ ਨੇ ਉਰਜਾ ਦਿੱਤਾ ਹੈ। ਹੁਣ ਇਹਨੂੰ ਸੋਝੀ ਨਹੀਂ, ਨਾ ਵਰ ਦੀ ਸੋਝੀ ਹੈ, ਨਾ ਘਰ ਦੀ ਸੋਝੀ ਹੈ, ਨਾ ਉਹਦੇ ਦਰ ਦੀ ਸੋਝੀ ਹੈ, ਨਾ ਉਹਦੇ ਦਰਸ਼ਨਾਂ ਦਾ ਕੁਝ ਪਤਾ ਹੈ। ਅਰਹਿਰਾਜ ਸਾਹਿਬ ਦੇ ਵਿੱਚ ਮਹਾਰਾਜ ਆਹੀ ਰੋਜ਼ ਸਾਨੂੰ ਸਮਝਾਉਂਦੇ ਆ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹਦਾ ਦਰ ਕਿੱਥੇ, ਉਹਦਾ ਘਰ ਕਿੱਥੇ ਹੈ, ਜਿੱਤ ਮੈਂ ਸਭ ਸੰਭਾਲੇ। ਵੀ ਤੀਸਰੀ ਗੱਲ ਮਹਾਰਾਜ ਸਾਨੂੰ ਦੱਸਦੇ ਆ, ਸੋ ਪੁਰਖ ਨਿਰੰਜਨ, ਵੀ ਉਹ ਘਰ ਦਾ ਜਿਹੜਾ ਮਾਲਕ ਉਹਦੇ ਦਰਸ਼ਨ ਕਿੱਦਾਂ ਕਰਨੇ। ਅਰਹਿਰਾਜ ਸਾਹਿਬ ਤਾਂ ਰੋਜ਼ ਹੀ ਪੜ੍ਹਦੇ ਪਰ ਗੱਲ ਤੇ ਸਮਝ ਨਹੀਂ ਆ ਰਹੀ। ਸਮਝ ਕਦੋਂ ਆਵੇਗੀ? ਜਦੋਂ ਉਹਨੂੰ ਵਿਚਾਰਾਂਗੇ, ਉਹਦੀ ਵਿਚਾਰ ਕਰਾਂਗੇ। ਮਹਾਰਾਜ ਕਹਿੰਦੇ ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਕਹਿੰਦੇ ਨਾ ਵਰ ਦੀ ਸੋਝੀ ਹੈ ਵੀ ਉਹ ਪਰਮਾਤਮਾ ਜਿਹਨੇ ਵਰ ਬਣ ਕੇ ਮੈਨੂੰ ਵਿਆਹੁਣਾ, ਮੇਰਾ ਪਤੀ, ਨਾ ਉਹਦੇ ਘਰ ਦੀ ਸੋਝੀ ਹੈ, ਨਾ ਉਹਦੇ ਦਰ ਦਾ ਪਤਾ। ਦੁਨੀਆਂ ਦੇ ਦਰਾਂ ਤੇ ਭਟਕਦਾ ਫਿਰਦਾ, ਦੁਨੀਆਂ ਦੇ ਘਰਾਂ ਵਿੱਚ ਦੇਖਦਾ ਫਿਰਦਾ, ਕਦੀ ਕਿਸੇ ਘਰ ਕਦੀ ਕਿਸੇ ਘਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲਿਖ ਆਪਣੇ ਰੇ ਗਿਰਵਾਨ ਮੈਂ। ਕਹਿੰਦੇ ਆਪਣੇ ਘਰ ਵਿੱਚ ਨਿਗਾਹ ਮਾਰ, ਸਿਰ ਨੀਵਾਂ ਕਰ ਦੇਖ, ਨਾ ਉਹਦੇ ਦਰਸ਼ਨਾਂ ਦੀ ਸੋਝੀ ਹੈ, ਨਾ ਉਹਦੇ ਨਾਲ ਜਾਣ ਪਛਾਣ ਬਣੀ ਹੈ, ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਕਹਿੰਦੇ ਪਤੀ ਦਾ ਜਿਹੜਾ ਸੁਭਾਅ ਹੈ, ਉਹਦਾ ਮਿਲਾਪ ਹੈ, ਉਹਦੀ ਜਿਹੜੀ ਮਰਿਆਦਾ ਹੈ ਉਹ ਪਾਉਂਦੀ ਨਹੀਂ, ਉਹਦੇ ਵਿੱਚ ਕਦੀ ਆਉਣਾ ਹੀ ਨਹੀਂ ਚਾਹੁੰਦਾ ਬੰਦਾ। ਆਪਣੀ ਮਰਿਆਦਾ ਵਿੱਚ ਚੱਲ ਰਿਹਾ, ਜੋ ਚੰਗਾ ਲੱਗਦਾ ਉਹ ਕਰੀ ਜਾਂਦਾ ਹੈ। ਸਤਿਗੁਰ ਪੂਛਨਾ ਮਾਰਗ ਚਾਲੀ, ਸੋਤੀ ਰਹਿਣ ਵਿਹਾਣੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਪੁੱਛ ਕੇ, ਸ਼ਸ਼ੇ ਨੂੰ ਸਿਹਾਰੀ ਹੈ, ਸਤਿਗੁਰੂ ਨੂੰ ਪੁੱਛ ਕੇ ਮਾਰਗ ਉੱਤੇ ਚੱਲੀ ਨਹੀਂ ਕਦੀ ਜੀਵ ਇਸਤਰੀ, ਆਪਣੀ ਮਰਜ਼ੀ ਦੇ ਨਾਲ ਚੱਲ ਰਹੀ ਹੈ। ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੈ ਗਵਾ। ਸਤਿਗੁਰ ਪੂਛਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਕਹਿੰਦੇ ਬਸ ਮਾਇਆ ਦੀ ਨੀਂਦ ਦੇ ਵਿੱਚ ਸੁੱਤੀ ਪਈ ਹੈ ਤੇ ਸਾਰੀ ਜਿਹੜੀ ਰਾਤ ਹੈ ਇੱਦਾਂ ਹੀ ਲੰਘ ਜਾਂਦੀ ਹੈ। ਰਾਤ ਕਿਉਂ ਆਖਿਆ? ਕਿਉਂਕਿ ਸੁੱਤਿਆਂ ਤੇ ਰਾਤ ਹੀ ਹੁੰਦੀ ਹੈ, ਦਿਨ ਤੇ ਕਦੀ ਚੜ੍ਹਿਆ ਹੀ ਨਹੀਂ। ਦਿਨ ਤੇ ਉਦੋਂ ਚੜ੍ਹਦਾ ਹੈ ਜਦੋਂ ਗੁਰੂ ਪ੍ਰਗਟ ਹੁੰਦਾ ਹੈ। ਨਾਨਕ ਬਾਲ ਤਨ ਰਾਡੇਪਾ, ਬਿਨ ਪਿਰ ਧਨ ਕੁਮਲਾਣੀ। ਹੇ ਨਾਨਕ, ਸਤਿਗੁਰੂ ਕਿਰਪਾ ਕਰਦੇ ਨੇ। ਕਹਿੰਦੇ ਬਾਲ ਤਨ, ਇਹ ਜਿਹੜੀ ਬਾਲਤਨ ਦੀ ਅਵਸਥਾ ਹੈ ਨਾ, ਇਹਦੇ ਵਿੱਚ ਹੀ ਇਹ ਰੰਡੇਪਾ ਹੰਡਾ ਰਹੀ ਹੈ, ਭਾਵ ਪਤੀ ਤੋਂ ਬਿਨਾਂ ਜੀ ਰਹੀ ਹੈ। ਬਿਨ ਪਿਰ ਧਨ ਕੁਮਲਾਣੀ,
ਤੇ ਬਿਨਾਂ ਪਤੀ ਤੋਂ ਇਹ ਜੀਵ ਇਸਤਰੀ ਕੁਮਲਾ ਗਈ ਹੈ। ਅੱਜ ਸਾਰਾ ਸੰਸਾਰ ਹੀ ਕੁਮਲਾਇਆ ਹੋਇਆ, ਚਿਹਰਿਆਂ ਦੇ ਉੱਤੇ ਰੌਣਕ ਕਿੱਥੇ ਨਜ਼ਰ ਆ ਰਹੀ ਹੈ। ਪਰਮਾਤਮਾ ਤੋਂ ਬਿਨਾਂ ਸੰਸਾਰ ਕਮਲਾ ਗਿਆ ਹੈ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਹੁਣ ਦੂਸਰੇ ਬੰਧ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਵੀ ਗੁਰੂ ਅੱਗੇ ਤਰਲਾ ਕਰੀਏ। ਬਾਬਾ ਕੌਣ ਹੈ? ਗੁਰੂ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਇਹ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ, ਮੈਨੂੰ ਉਹ ਪਤੀ ਜਿਹੜਾ ਵਰ ਦੇ ਰੂਪ ਵਿੱਚ ਦੇ ਦੇ, ਮੈਨੂੰ ਉਹ ਪਤੀ ਉਹ ਵਰ ਦੇ ਰੂਪ ਵਿੱਚ ਭਾ ਜਾਵੇ, ਚੰਗਾ ਲੱਗਣ ਲੱਗ ਜਾਵੇ ਤੇ ਮੈਂ ਉਹਦੀ ਬਣ ਜਾਵਾਂ, ਮੈਂ ਤੇਥੋਂ ਬਲਹਾਰ ਜਾਂਦਾ। ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਨੂੰ ਉਹ ਪਤੀ ਜਿਹੜਾ ਪਰਮਾਤਮਾ ਆ ਨਾ ਉਹ ਚੰਗਾ ਲੱਗਣ ਲੱਗ ਜਾਵੇ। ਆਹ ਪਦਾਰਥ ਆ ਦੁਨੀਆਂ ਤੇ ਮੈਨੂੰ ਬਹੁਤ ਚੰਗੀ ਲੱਗਦੀ ਹੈ ਪਰ ਪਰਮਾਤਮਾ ਚੰਗਾ ਨਹੀਂ ਲੱਗਦਾ, ਉਹਦਾ ਹੁਕਮ ਮੈਨੂੰ ਚੰਗਾ ਨਹੀਂ ਲੱਗਦਾ। ਰੱਬ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਜਿਹੜਾ ਪਰਮਾਤਮਾ ਆ ਨਾ ਉਹ ਚੰਗਾ ਸਾਨੂੰ ਲੱਗਣਾ ਚਾਹੀਦਾ, ਉਹਦੇ ਨਾਲ ਚਿੱਤ ਜੋੜੀਏ। ਉਹ ਕਿੱਥੇ ਹੈ? ਕਹਿੰਦੇ ਰੱਬ ਰਹਿਆ ਜੁਗ ਚਾਰ, ਚਾਰੇ ਯੁੱਗਾਂ ਦੇ ਵਿੱਚ ਰੱਬ ਰਹਿਆ ਭਰਪੂਰ ਹੈ, ਹਰ ਯੁੱਗ ਯੁਗ ਭਗਤ ਪਾਇਆ, ਉਹੀ ਸਾਰਾ ਕੁਝ ਪੈਦਾ ਕਰਨ ਵਾਲਾ ਹੈ। ਤ੍ਰਿਭਵਨ ਬਾਣੀ, ਤਿੰਨਾਂ ਲੋਕਾਂ ਦੇ ਵਿੱਚ ਕਹਿੰਦੇ ਉਹਦਾ ਹੁਕਮ ਚੱਲ ਰਿਹਾ। ਬਾਣੀ ਕੀ ਹੈ? ਹੁਕਮ, ਜਿਹੜੀ ਬਾਣੀ ਹੈ ਇਹ ਰੱਬੀ ਹੁਕਮ ਹੈ। ਤਿੰਨਾਂ ਲੋਕਾਂ ਦੇ ਵਿੱਚ ਉਹਦਾ ਹੁਕਮ ਕਰ ਚੱਲ ਰਿਹਾ ਮਹਾਰਾਜ ਕਹਿੰਦੇ, ਜਿਸ ਕੀ ਬਲਰਾਮ ਜੀ। ਤੇ ਉਹ ਜੀਵ ਇਸਤਰੀ ਫਿਰ ਉਹਦਾ ਬਣਨਾ ਚਾਹੁੰਦੀ ਹੈ। ਰੱਬ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀ, ਇਸ ਤਰ੍ਹਾਂ ਕਹਿੰਦੇ ਫਿਰ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਹੁਕਮ ਉਹਦਾ ਸ਼ਬਦ ਵਰਤ ਰਿਹਾ ਹੈ। ਤ੍ਰਿਭਵਨ ਕੰਤ ਰਵੈ ਸੁਹਾਗਨ ਅਵਗਨਵੰਤੀ ਦੂਰੇ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਪਤੀ ਤਿੰਨਾਂ ਲੋਕਾਂ ਦੇ ਵਿੱਚ ਆ ਨਾ, ਤ੍ਰਿਭਵਨ ਕੰਤ ਤਿੰਨਾਂ ਲੋਕਾਂ ਦਾ ਮਾਲਕ ਹੈ, ਤੇ ਜਿਹੜੇ ਉਹਦੇ ਚਰਨਾਂ ਦੇ ਵਿੱਚ ਆ ਜਾਂਦੇ ਨੇ ਸੁਹਾਗਣ, ਜੀਵ ਇਸਤਰੀ ਸੁਹਾਗਣ ਹੋ ਜਾਂਦੀ ਭਾਵ ਪਤੀ ਵਾਲੀ ਹੋ ਜਾਂਦੀ ਹੈ, ਪਰਮਾਤਮਾ ਨੂੰ ਫਿਰ ਉਹ ਚੰਗੀ ਲੱਗਦੀ ਹੈ। ਜੀਵ ਇਸਤਰੀ ਨੂੰ ਪਰਮਾਤਮਾ ਦਾ ਹੁਕਮ ਚੰਗਾ ਲੱਗਦਾ ਤੇ ਪਤੀ ਨੂੰ ਫਿਰ ਉਹ ਜੀਵ ਇਸਤਰੀਆਂ ਜਿਹੜੀਆਂ ਨੇ ਚੰਗੀਆਂ ਲੱਗਦੀਆਂ ਨੇ। ਅਵਗੁਣਵੰਤੀ ਦੂਰੇ, ਪਰ ਜਿਹੜੇ ਅਵਗੁਣਾਂ ਦੇ ਨਾਲ ਭਰੇ ਪਏ ਨੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਤੋਂ ਦੂਰ ਹੋ ਕੇ ਬੈਠੇ ਹੈ, ਤੇ ਲਾਗੇ ਪਰ ਫਿਰ ਵੀ ਦੂਰ ਆ, ਕਿਉਂਕਿ ਅੰਦਰ ਭਰਮ ਦਾ ਪਰਦਾ ਪਿਆ ਹੋਇਆ, ਅੰਦਰ ਕੂੜ ਦੀ ਕੰਧ ਜਿਹੜੀ ਉਹ ਬਣੀ ਹੋਈ ਹੈ, ਕਿਵ ਸਚਿਆਰਾ ਹੋਈਏ। ਇਸੇ ਕਰਕੇ ਮਹਾਰਾਜ ਕਹਿੰਦੇ ਵੀ ਕੂੜ ਦੀ ਕੰਧ ਕਿੱਦਾਂ ਟੁੱਟੇ। ਤ੍ਰਿਭਵਨ ਕੰਤ ਰਵੈ ਸੁਹਾਗਣ, ਤਿੰਨਾਂ ਲੋਕਾਂ ਦਾ ਜਿਹੜਾ ਮਾਲਕ ਹੈ ਇਹ ਸੁਹਾਗਣ ਜੀਵ ਇਸਤਰੀ ਫਿਰ ਉਹਦੇ ਪਿਆਰ ਦੇ ਵਿੱਚ ਜੁੜ ਜਾਂਦੀ ਹੈ। ਅਵਗਨਵੰਤੀ ਦੂਰੇ, ਪਰ ਜਿਹੜੀ ਅਵਗਣਾਂ ਦੇ ਨਾਲ ਭਰੀ ਪਈ ਹੈ ਮਹਾਰਾਜ ਕਹਿੰਦੇ ਉਹ ਪਰਮਾਤਮਾ ਤੋਂ ਬਹੁਤ ਦੂਰ ਹੈ, ਉਹ ਪਰਮਾਤਮਾ ਦੇ ਗੁਣਾਂ ਦੀ ਕਦੀ ਸਾਰ ਨਹੀਂ ਜਾਣਦੀ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਤੇ ਮਨੁੱਖ ਦੇ ਉੱਤੇ ਵੀ ਡਿਪੈਂਡ ਕਰਦਾ ਵੀ ਜਿਸ ਤਰ੍ਹਾਂ ਦੀ ਸਾਡੀ ਆਸਾ ਹੋਵੇ ਨਾ, ਅਸੀਂ ਜੋ ਮੰਗਾਂਗੇ ਉਹਦੇ ਦਰ ਤੋਂ ਉਹੀ ਸਾਨੂੰ ਮਿਲਦਾ, ਮਨਸਾ ਭਾਵ ਉਹੀ ਇੱਛਾ ਪੂਰੀ ਹੁੰਦੀ ਹੈ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ, ਕਹਿੰਦੇ ਉਹ ਤੇ ਹਰ ਜਗ੍ਹਾ ਭਰਪੂਰ ਹੈ, ਉਹ ਤਾਂ ਰੱਬ ਰਿਹਾ ਹੈ, ਪਰ ਜਿੱਦਾਂ ਦੀ ਅਸੀਂ ਆਸ ਰੱਖਾਂਗੇ ਉੱਦਾਂ ਦੀ ਸਾਨੂੰ ਦਾਤ ਮਿਲ ਜਾਂਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਜੇ ਪਰਮਾਤਮਾ ਨੂੰ ਮੰਗਾਂਗੇ ਪਰਮਾਤਮਾ ਮਿਲ ਜਾਂਦਾ, ਜੇ ਸੰਸਾਰ ਨੂੰ ਮੰਗਾਂਗੇ ਸੰਸਾਰ ਮਿਲ ਜਾਂਦਾ। ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮਹਿਲੇ ਵੇਸੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਪਰਮਾਤਮਾ ਦੀ ਨਾਰ ਜੀਵ ਇਸਤਰੀ ਹੈ ਨਾ, ਉਹ ਸਦਾ ਸੁਹਾਗਣ ਹੁੰਦੀ ਹੈ, ਉਹ ਕਦੀ ਫਿਰ ਰੰਡੀ ਨਹੀਂ ਹੁੰਦੀ, ਭਾਵ ਆਪਣੇ ਪਤੀ ਤੋਂ ਬਿਨਾਂ ਨਹੀਂ ਹੁੰਦੀ, ਸੁਹਾਗਣ ਰਹਿੰਦੀ ਹੈ। ਰਾਂਡ ਨਾ ਮੈਲੇ ਵੇਸੇ, ਉਹਦਾ ਵੇਸ ਜਿਹੜਾ ਹੈ ਉਹ ਵੀ ਕਦੀ ਮੈਲਾ ਨਹੀਂ ਹੁੰਦਾ, ਅੱਖਾਂ ਜਿਹੜੀਆਂ ਨੇ ਉਹ ਸ਼ੁੱਧ ਰਹਿੰਦੀਆਂ ਨੇ, ਸਰੀਰ ਸਾਰਾ ਹੀ ਸ਼ੁੱਧ ਰਹਿੰਦਾ। ਜਦੋਂ ਮਨ ਸੁਰਤ ਅੰਦਰੋਂ ਸ਼ੁੱਧ ਹੋ ਗਈ, ਅੰਦਰੋਂ ਮਨ ਮੈਲਾ ਸਾਰਾ ਕੁਝ ਮੈਲਾ ਹੈ, ਜਿੱਦਣ ਮਨ ਸੁਰਤ ਸ਼ਬਦ ਨਾਲ ਜੁੜ ਗਈ ਤੇ ਸਾਰਾ ਕੁਝ ਪਵਿੱਤਰ ਹੋ ਗਿਆ। ਨਾਨਕ ਮੈਂ ਵਰ ਸਾਚਾ ਪਹਾਵੈ ਜੁਗ ਜੁਗ ਪ੍ਰੀਤਮ ਤੈਸੇ। ਹੇ ਨਾਨਕ, ਸਤਿਗੁਰੂ ਕਿਰਪਾ ਕਰਦੇ ਨੇ, ਮੈਂ ਵਰ ਸਾਚਾ ਭਾਵੈ, ਉਹ ਪਰਮਾਤਮਾ ਵਰ ਦੇ ਰੂਪ ਵਿੱਚ ਮੈਨੂੰ ਪਾਉਂਦਾ ਹੈ, ਜੁਗ ਜੁਗ ਪ੍ਰੀਤਮ ਤੈਸੇ, ਜਿਹੜਾ ਹਰ ਯੁੱਗ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਹੈ, ਕਦੀ ਵੀ ਉਹ ਖਤਮ ਨਹੀਂ ਹੁੰਦਾ।
ਆਦ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ। ਬਾਬਾ ਲਗਨ ਗਣਾਏ ਹਮ ਪੀਹੀ ਵੰਜਾ ਸਾਹੁ ਰਹਿ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਹੇ ਬਾਬਾ ਹੇ ਗੁਰੂ ਸਾਡੇ ਤੇ ਕਿਰਪਾ ਕਰ। ਇਹ ਸਤਿਗੁਰੂ ਸਾਨੂੰ ਸਿਖਾ ਰਹੇ ਆ ਵੀ ਕਿੱਦਾਂ ਅਸੀਂ ਦਾਤਾਂ ਲੈਣੀਆਂ ਉਹਦੇ ਦਰ ਤੋਂ, ਕਿਵੇਂ ਤਰਲਾ ਕਰਨਾ। ਬਾਬਾ ਲਗਨ ਗਣਾਏ, ਐਸਾ ਮਹੂਰਤ ਕੱਢ, ਐਸਾ ਲਗਨ ਰੱਖ, ਐਸਾ ਸਮਾਂ ਬਣਾ ਵੀ ਮੈਂ ਉਹਦੇ ਨਾਲ ਮਿਲ ਜਾਵਾਂ, ਕਿਤੇ ਮੇਰਾ ਵੀ ਉਹਦੇ ਨਾਲ ਮਿਲਾਪ ਹੋ ਜਾਵੇ ਜਿੱਥੋਂ ਮੈਂ ਟੁੱਟੀ ਹੋਈ ਹਾਂ। ਪਰਮਾਤਮਾ ਦੇ ਨਾਲ ਮੇਰਾ ਮਿਲਾਪ ਹੋ ਜਾਵੇ, ਸਹੁਰੇ ਘਰ ਦੇ ਵਿੱਚ ਮੈਂ ਵੀ ਪ੍ਰਵਾਨ ਹੋ ਜਾਵਾਂ। ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜਾ ਹੁਕਮ ਹੈ ਸਾਹੇ ਦੇ ਰੂਪ ਵਿੱਚ ਵਰਤਦਾ ਹੈ, ਸੰਯੋਗ ਵਿਯੋਗ ਦੋਵੇਂ ਕਾਰ ਚਲਾਵੇ, ਸੰਯੋਗ ਤੇ ਵਿਯੋਗ ਇਹ ਉਹਦੀ ਕਾਰ ਚੱਲ ਰਹੀ ਹੈ। ਉਹਦੇ ਹੁਕਮ ਦੇ ਵਿੱਚ ਹੀ ਸੰਯੋਗ ਹੈ, ਉਹਦੇ ਹੁਕਮ ਦੇ ਵਿੱਚ ਹੀ ਵਿਯੋਗ ਹੈ। ਜੇ ਮਿਲਾਪ ਹੈ ਉਹ ਵੀ ਹੁਕਮ ਦੇ ਵਿੱਚ ਹੈ, ਅਤੇ ਜੇ ਵਿਛੋੜਾ ਹੈ ਉਹ ਵੀ ਹੁਕਮ ਦੇ ਵਿੱਚ ਹੈ। ਪਰ ਉਹਦੇ ਵਿੱਚ ਜਿਹੜੇ ਸਾਡੇ ਕਰਮ ਨੇ, ਕਿਰਤ ਕਰਮ ਕੇ ਵਿਛੜੇ, ਉਹ ਜਿਹੜੇ ਕਰਮ ਨੇ ਉਹ ਕਿੱਦਾਂ ਦੇ ਕਰਨੇ ਆ, ਉਹਦੇ ਬਾਰੇ ਸਤਿਗੁਰੂ ਸਾਨੂੰ ਪਹਿਲਾਂ ਸਮਝਾ ਚੁੱਕੇ ਆ ਵੀ ਜਿਸ ਤਰ੍ਹਾਂ ਦੀ ਇੱਛਾ ਰੱਖਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿਉਂਕਿ ਧਰਮ ਖੰਡ ਦੇ ਵਿੱਚ ਕਰਮਾਂ ਦਾ ਹਿਸਾਬ ਹੁੰਦਾ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਹੁਕਮ ਹੈ ਉਹਦੇ ਵਿੱਚ ਇਹ ਸਾਹਾ ਵੱਜਦਾ, ਉਹਦੀ ਰਜ਼ਾ ਦੇ ਵਿੱਚ ਉਹ ਟਲਦਾ ਨਹੀਂ। ਕਿੰਨੇ ਮਿਲਣਾ ਹੈ ਕਿੰਨੇ ਵਿਛੜਨਾ ਹੈ ਉਹਦੇ ਹੁਕਮ ਦੇ ਵਿੱਚ ਹੈ। ਜੋ ਪ੍ਰਭ ਕਰੈ ਬਲਰਾਮ ਜੀ, ਜੋ ਉਹ ਕਰਦਾ ਹੈ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ। ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ। ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਦੀ ਕੋਈ ਕਿਰਤ ਕਰਦਾ, ਕਿਰਤ ਪਿਆ ਕਰਤਾ ਕਰ ਪਾਇਆ, ਉਹਦੇ ਮੁਤਾਬਕ ਹੀ ਉਹ ਪਾਉਂਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਵੀ ਜਿਸ ਤਰ੍ਹਾਂ ਦਾ ਅਸੀਂ ਕਰਾਂਗੇ, ਜੇ ਚੰਗਾ ਬੀਜਾਂਗੇ ਤੇ ਚੰਗਾ ਪਾਵਾਂਗੇ, ਜੇ ਮਾੜਾ ਬੀਜਾਂਗੇ ਤੇ ਮਾੜਾ ਸਾਹਮਣੇ ਆਉਂਦਾ। ਕਿਰਤ ਪਾਇਆ ਕਰਤਾ ਕਰ ਪਾਇਆ, ਕਈ ਕਹਿੰਦੇ ਨੇ ਜੀ ਹੁਕਮ 'ਚ ਹੋ ਰਿਹਾ, ਮਹਾਰਾਜ ਕਹਿੰਦੇ ਬੀਜਣਾ ਵੀ ਤਾਂ ਹੁਕਮ 'ਚ ਹੈ। ਜਦੋਂ ਨਾਮ ਜਪਣਾ ਕਹਿੰਦਾ ਹੁਕਮ ਨਹੀਂ ਹੋਇਆ ਨਾਮ ਜਪਣ ਦਾ, ਹਜੇ ਨਸ਼ਾ ਛੱਡਣਾ ਹਜੇ ਹੁਕਮ ਨਹੀਂ ਹੋਇਆ, ਬਾਕੀ ਸਾਰੇ ਕੰਮ ਕਰੀ ਜਾਂਦਾ। ਜਦੋਂ ਪਰਮੇਸ਼ਰ ਦੀ ਗੱਲ ਆਉਂਦੀ ਉਹ ਤੇ ਹੁਕਮ ਉਡੀਕੀ ਜਾਂਦਾ ਹੈ। ਮਹਾਰਾਜ ਕਹਿੰਦੇ ਹੁਕਮ ਹੋਇਆ ਤੇ ਤੂੰ ਜੰਮਿਆ, ਹੁਕਮ ਹੋਇਆ ਤੇ ਸੰਸਾਰ ਵਿੱਚ ਆਇਆ, ਤੇ ਹੁਕਮ ਨੂੰ ਮੰਨ, ਹੁਣ ਨਾਮ ਜਪ। ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ, ਕਹਿੰਦੇ ਇਹਨੂੰ ਕੋਈ ਮਿਟਾ ਨਹੀਂ ਸਕਦਾ। ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਸਾਰਾ ਸੰਸਾਰ ਜਿਹੜਾ ਚੱਲ ਰਿਹਾ ਹੈ। ਜਾਂਜੀ ਨਾਉ ਨਰਹਿ ਨਹਿ ਕੇਵਲ ਰੱਬ ਰਹਿਆ ਤਹਿ ਲੋਈ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਪਤੀ ਹੈ ਉਹ ਲਾੜਾ ਬਣ ਕੇ ਫਿਰ ਆਉਂਦਾ ਹੈ, ਜਦੋਂ ਉਹਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵਾਂਗੇ। ਨਰਹਿ ਨਹਿ ਕੇਵਲ ਤੋਂ ਭਾਵ ਹੈ ਉਹ ਸੰਸਾਰ ਦੇ ਵਿੱਚ ਰੱਬ ਰਿਹਾ ਭਰਪੂਰ ਹੈ ਤਿੰਨਾਂ ਲੋਕਾਂ ਦੇ ਵਿੱਚ, ਪਰ ਫਿਰ ਵੀ ਉਹ ਮਨੁੱਖਾ ਜੀਵਨ ਤੋਂ ਰਹਿਤ ਹੈ, ਮਨੁੱਖ ਦੀ ਪਕੜ ਤੋਂ ਰਹਿਤ ਹੈ, ਮਾਇਆ ਦੀ ਪਕੜ ਤੋਂ ਰਹਿਤ ਹੈ, ਨਹਿ ਕੇਵਲ। ਤੇ ਜਾਂਜੀ ਬਣ ਕੇ ਲਾੜਾ ਬਣ ਕੇ ਉਹੀ ਇੱਕ ਦਿਨ ਜੀਵ ਇਸਤਰੀ ਨੂੰ ਵਿਆਹੁਣ ਵਾਸਤੇ ਆਉਂਦਾ ਹੈ। ਸੁਰਤ ਮੰਡਲ ਦੇ ਵਿੱਚ ਫਲਗੁਣ ਆਨੰਦ ਉਪਾਰ ਜਾਣਾ ਹਰ ਸੱਜਣ ਪ੍ਰਗਟਿਆ ਹੈ। ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ ਹੇਤੇ। ਇਸ ਤਰ੍ਹਾਂ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਨਾ, ਜਦੋਂ ਸੁਰਤ ਵਿਕਾਰਾਂ ਤੋਂ ਉੱਪਰ ਉੱਠਦੀ ਹੈ ਤੇ ਵਿਕਾਰ ਉਹਨੂੰ ਖਿੱਚਦੇ ਆ, ਮਾਇਆ ਉਹਨੂੰ ਖਿੱਚਦੀ ਹੈ, ਵਾਰ ਵਾਰ ਪਕੜ ਕਰਦੀ ਹੈ। ਇਹ ਤਾਂ ਰਾਹ ਪੱਤ ਪੌੜੀਆਂ ਚੜੀਏ ਹੋਏ ਇੱਕੀ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਹ ਕਵਗਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਜਦੋਂ ਇਸ ਘਾਟੀ ਤੇ ਜੀਵ ਚੜ੍ਹਦਾ ਨਾ ਸੁਰਤ ਮੰਡਲ ਦੇ ਰੂਪ ਵਿੱਚ, ਤੇ ਮਾਇਆ ਜਿਹੜੀ ਆ ਜਿਵੇਂ ਮਾਂ ਧੀ ਨੂੰ ਗੱਲ ਆਉਂਦੀ ਹੈ ਵੀ ਇਹਨੇ ਹੁਣ ਸਹੁਰੇ ਘਰ 'ਚ ਚਲੇ ਜਾਣਾ, ਹੁਣ ਮਿਲਾਪ ਨਹੀਂ ਹੋਣਾ ਦੁਬਾਰਾ, ਇਸ ਤਰ੍ਹਾਂ ਕਹਿੰਦੇ ਮਾਇਆ ਹੁਣ ਨਿਰਾਸ਼ ਹੋ ਗਈ ਹੈ, ਆਸ ਤੋਂ ਰਹਿਤ ਨਿਰਾਸੀ ਮਾਇਆ ਨਿਰਾਸ਼ ਹੋ ਕੇ ਰੋਏ ਰੋਂਦੀ ਆ ਵਿਛੁੰਨੀ ਵਿਛੜਨਾ ਨਾ। ਬਾਲੀ ਬਾਲੈ ਹੇਤੇ, ਜਿਵੇਂ ਪੁੱਤਰ ਤੇ ਧੀ ਤੋਂ ਕੋਈ ਵਿਛੜਦਾ ਤੇ ਵਿਛੋੜਾ ਪੈਂਦਾ, ਇਸੇ ਤਰ੍ਹਾਂ ਮਾਇਆ ਹੁਣ ਧਾਹਾਂ ਮਾਰਦੀ ਹੈ ਵੀ ਇਹ ਜੀਵ ਨੇ ਮੇਰੀ ਪਕੜ ਤੋਂ ਬਾਹਰ ਹੋ ਜਾਣਾ, ਇਹ ਜੀਵ ਜਿਹੜਾ ਪਕੜ ਤੋਂ ਬਾਹਰ ਚਲੇ ਜਾਣਾ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਇਹ ਨਾਨਕ ਸਾਚ ਸ਼ਬਦ, ਇਹ ਬਖਸ਼ਿਸ਼ ਕਿੱਦਾਂ ਹੋਈ ਹੈ, ਜਦੋਂ ਸਾਨੂੰ ਸੱਚ ਰੂਪੀ ਸ਼ਬਦ ਮਿਲਿਆ, ਗੁਰੂ ਦੀ ਕਿਰਪਾ ਪ੍ਰਾਪਤ ਹੋ ਗਈ,
ਤੇ ਸੁੱਖ ਮਹਿਲੀ। ਹੁਣ ਇਸੇ ਘਰ ਦੇ ਵਿੱਚ ਜਿੱਥੇ ਦੁੱਖ ਹੀ ਦੁੱਖ ਸੀ, ਕਲੇਸ਼ ਹੀ ਕਲੇਸ਼ ਸੀ, ਹੁਣ ਇਸ ਘਰ ਦੇ ਵਿੱਚ ਸੁੱਖ ਆ ਗਿਆ। ਨਿਜ ਘਰ ਮਹਿਲ ਪਾਵੋ ਸੁੱਖ ਸਹਿਜੇ ਬਹੁ ਨਾ ਹੋਈ ਗੋ ਫੇਰਾ। ਗੁਰਚਰਨੀ ਪ੍ਰਭ ਚੇਤੇ, ਹੁਣ ਗੁਰੂ ਦੇ ਚਰਨਾਂ ਦੇ ਵਿੱਚ ਹੋਇਆ ਕਿੱਦਾਂ? ਕਹਿੰਦੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜਿਆ ਉਦੋਂ ਇਹ ਸੰਭਵ ਹੋ ਗਿਆ, ਮਾਇਆ ਤੋਂ ਰਹਿਤ ਹੋ ਗਿਆ। ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈ ਹੈ ਬਲਰਾਮ ਜੀਓ। ਹੁਣ ਸਤਿਗੁਰੂ ਅਖੀਰਲੇ ਬੰਦ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਜੀਵ ਇਸਤਰੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਬਾਬਲ ਨੇ, ਉਸ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਸਾਨੂੰ ਮਾਇਆ ਤੋਂ ਬਹੁਤ ਦੂਰ ਕਰ ਦਿੱਤਾ। ਉੱਥੇ ਚਲੇ ਗਏ ਹੁਣ ਜਿੱਥੇ ਮਾਇਆ ਦੀ ਪਕੜ ਨਹੀਂ, ਜਿੱਥੋਂ ਤੱਕ ਮਾਇਆ ਦੀ ਪਹੁੰਚ ਨਹੀਂ। ਭਾਵ ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇ ਵਪਾਈਏ। ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ। ਹੁਣ ਪੇਕੇ ਘਰ ਦੇ ਵਿੱਚ ਦੁਬਾਰਾ ਇਹਦਾ ਆਉਣ ਜਾਣ ਨਹੀਂ ਹੁੰਦਾ। ਹੁਣ ਅੱਖਾਂ ਕੰਨ ਸਾਰਾ ਸਰੀਰ ਜਿਹੜਾ ਪਵਿੱਤਰ ਹੋ ਗਿਆ, ਕਹਿੰਦੇ ਹੁਣ ਜਨਮ ਅਤੇ ਮਰਨ ਤੋਂ ਰਹਿਤ ਹੋ ਗਈ ਹੈ। ਹੁਣ ਵਿਕਾਰਾਂ ਦੀ ਅੱਗ ਇਹਦੇ ਵਿੱਚ ਸੜਨ ਤੋਂ ਰਹਿਤ ਹੋ ਗਈ ਹੈ। ਕਿਉਂ? ਕਿਉਂਕਿ ਸ਼ਬਦ ਨੇ ਇਹਨੂੰ ਆਪਣੇ ਅੰਕ ਦੇ ਵਿੱਚ ਸਮਾ ਲਿਆ, ਪਰਮਾਤਮਾ ਦੀ ਗੋਦ ਦੇ ਵਿੱਚ ਇਹ ਬਹਿ ਗਈ ਹੈ। ਬਾਬਲ ਦਿੱਤੜੀ ਦੂਰ ਦੂਰ ਕਰ ਦਿੱਤੀ, ਮਾਇਆ ਤੋਂ ਵੱਖ ਕਰ ਦਿੱਤੀ ਹੈ। ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਹੀਐ ਬਲਰਾਮ ਜੀਓ। ਇਸ ਤਰ੍ਹਾਂ ਕਹਿੰਦੇ ਹੁਣ ਆਪਣੇ ਘਰ ਦੇ ਵਿੱਚ ਇਹ ਪ੍ਰਸੰਨ ਰਹਿੰਦੀ ਹੈ। ਰਹਿਸੀ ਹੁੰਦਾ ਪ੍ਰਸੰਨ ਹੋਣਾ, ਆਨੰਦਿਤ ਹੋਣਾ। ਰਹਿਸੀ ਵੇਖ ਕੇ ਹਦੂਰ, ਪਰਮਾਤਮਾ ਨੂੰ ਹਦੂਰ ਵੇਖ ਕੇ ਹਰ ਵੇਲੇ ਪ੍ਰਸੰਨ ਰਹਿੰਦੀ ਜੀਵ ਇਸਤਰੀ, ਸੁਰਤ ਕਰਕੇ ਆਨੰਦਿਤ ਹੁੰਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਯੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹ। ਹੁਣ ਇੱਥੇ ਤਾਂ ਕਹਿੰਦੇ ਆਨੰਦ ਹੀ ਆਨੰਦ ਹੈ। ਰਹਿਸੀ ਵੇਖ ਹਦੂਰ ਪਿਰ ਰਾਵੀ, ਹੁਣ ਆਪਣੇ ਪਤੀ ਨੂੰ ਸਦਾ ਯਾਦ ਕਰਦੀ ਹੈ ਅਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਮਿਕ ਹੋ ਗਈ ਹੈ। ਘਰ ਸੋਹੀ ਹੈ, ਹੁਣ ਇਸ ਘਰ ਦੇ ਵਿੱਚ ਕਹਿੰਦੇ ਹਰ ਵੇਲੇ ਸੋਭਾ ਪਾਉਂਦੀ ਹੈ, ਇਹਦਾ ਘਰ ਸੋਹਣਾ ਬਣ ਗਿਆ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸੱਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਕਹਿੰਦੇ ਉਸ ਸਤਿਗੁਰੂ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਸੱਚੇ ਪਿਰ ਲੋੜੀ, ਜਦੋਂ ਇਹ ਜੀਵ ਇਸਤਰੀ ਜੁੜਦੀ ਪਤਾ ਕਦੋਂ ਹੈ, ਜਦੋਂ ਉਹਨੇ ਲੋੜੀ, ਉਹਨੂੰ ਪਤਾ ਲੱਗਾ ਵੀ ਮੈਨੂੰ ਹੁਣ ਇਹਦੀ ਲੋੜ ਹੈ। ਪਰਮਾਤਮਾ ਦੇਖੋ ਆਪ ਸਾਨੂੰ ਜੋੜਦਾ ਹੈ ਜੀ, ਜੇ ਗੁਣ ਹੋਵੇ ਗੰਠੜੀ ਹੈ ਮਿਲੇਗਾ ਸੋਈ। ਕਹਿੰਦੇ ਗੁਣ ਹੋਣਗੇ ਤੇ ਆਪੇ ਹੀ ਮਿਲ ਲੈਂਦਾ, ਤੈਨੂੰ ਉਹਦੇ ਮਗਰ ਭੱਜਣ ਦੀ ਲੋੜ ਨਹੀਂ, ਤੂੰ ਆਪਣੇ ਅੰਦਰ ਗੁਣ ਲੈ ਕੇ ਆ। ਪਰਮਾਤਮਾ ਦੇ ਮਗਰ ਭੱਜਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਉਹਨੂੰ ਪਕੜਨਾ ਤੇਰੇ ਵੱਸ ਦੀ ਗੱਲ ਨਹੀਂ, ਤੂੰ ਆਪਣੇ ਅੰਦਰ ਕਹਿੰਦੇ ਗੁਣ ਲੈ ਕੇ ਆ, ਪਰਮਾਤਮਾ ਨੇ ਤੈਨੂੰ ਆਪੇ ਅੱਗੇ ਹੋ ਕੇ ਮਿਲਣਾ। ਸੱਚੇ ਪਿਰ ਲੋੜੀ, ਉਹ ਆਪੇ ਲੋੜ ਲੈਂਦਾ, ਲੋੜਿੰਦਰਾ ਉਹ ਆਪੇ ਲੋੜ ਲੈਂਦਾ ਨਾ, ਲੱਭ ਲੈਂਦਾ। ਪ੍ਰੀਤਮ ਜੋੜੀ, ਉਹ ਆਪਣੇ ਨਾਲ ਫਿਰ ਜੋੜ ਲੈਂਦਾ। ਮਤ ਪੂਰੀ ਪ੍ਰਧਾਨੇ, ਉਸ ਜੀਵ ਇਸਤਰੀ ਦੀ ਫਿਰ ਜਿਹੜੀ ਮਤ ਹੁੰਦੀ ਹੈ ਨਾ, ਪ੍ਰਧਾਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੈ ਪਾਵੈ ਦਰਗਹਿ ਮਾਨ, ਦਰਗਾਹ ਦੇ ਵਿੱਚ ਮਾਨ ਮਿਲਦਾ। ਹੁਣ ਸੰਸਾਰ ਵਿੱਚ ਤੇ ਬੜੇ ਨੇ ਜਿਹੜੀ ਮਤ ਦਾ ਮਾਨ ਕਰਦੇ ਆ, ਪਰ ਅਸਲ ਉੱਤਮ ਮਤ ਇੱਥੇ ਪ੍ਰਾਪਤ ਹੁੰਦੀ ਹੈ। ਸੰਜੋਗੀ ਮੇਲਾ ਥਾਨ ਸਹੇਲਾ ਗੁਣਵੰਤੀ ਗੁਰ ਗਿਆਨੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਸੰਜੋਗੀ ਮੇਲਾ ਸੰਜੋਗ ਹੋਇਆ, ਇਹ ਮੇਲ ਹੋਇਆ, ਥਾਨ ਸਹੇਲਾ, ਅਤੇ ਇਹ ਥਾਂ ਜਿਹੜਾ ਸੀ ਸੁੰਦਰ ਬਣ ਗਿਆ, ਆਨੰਦਿਤ ਹੋ ਗਿਆ, ਸਹੇਲਾ ਹੋ ਗਿਆ, ਗੁਣਵੰਤੀ ਗੁਰ ਗਿਆਨੇ। ਹੁਣ ਇਹ ਗੁਣਾਂ ਵਾਲੀ ਹੋ ਗਈ ਹੈ, ਗੁਣਵੰਤੀ, ਇੱਕ ਅਵਗੁਣਵੰਤੀ ਹੈ, ਇੱਕ ਗੁਣਾਂ ਵਾਲੀ ਜੀਵ ਇਸਤਰੀ ਹੈ। ਗੁਰ ਗਿਆਨੇ, ਗੁਰੂ ਦੇ ਗਿਆਨ ਦੇ ਨਾਲ ਇਹਦੇ ਅੰਦਰ ਗੁਣ ਆ ਗਏ ਆ। ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਭਾਏ, ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਹੁਣ ਜਦੋਂ ਜੀਵਨ ਦੇ ਵਿੱਚ ਗੁਣ ਆ ਗਏ, ਮਹਾਰਾਜ ਜੀ ਨੇ ਪਹਿਲਾਂ ਕੰਮ ਹੀ ਇਹ ਆਖਿਆ ਸੀ ਹਰਦਿਆਲ ਪੰਡਿਤ ਨੂੰ, ਕਹਿੰਦੇ ਜੇ ਗੁਣ ਨਹੀਂ ਤੇ ਧਰਮ ਕਾਹਦਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਰ। ਹੁਣ ਕਹਿੰਦੇ ਐਸੇ ਗੁਣ ਪ੍ਰਗਟ ਹੋ ਗਏ, ਸਤ ਸੰਤੋਖ, ਸਤ ਸੰਤੋਖ ਕਰ ਭਾਓ ਕੁੜਮ ਕੜਮਾਈ ਆਇਆ ਬਲਰਾਮ ਜੀ। ਸਤ ਸੰਤੋਖ ਸਦਾ ਸੱਚ ਪੱਲੈ, ਕਹਿੰਦੇ ਹੁਣ ਸੱਤ ਆ ਗਿਆ, ਹੁਣ ਸੰਤੋਖੀ ਹੋ ਗਿਆ, ਸੱਚ ਸਦਾ ਪੱਲੇ ਵਿੱਚ ਵੱਜ ਗਿਆ। ਸੱਚ ਬੋਲੈ ਪਿਰ ਭਾਏ, ਕਹਿੰਦੇ ਹੁਣ ਸੱਚ ਬੋਲਦੀ ਹੈ ਜੀਵ ਇਸਤਰੀ, ਭਾਵ ਹਰ ਵੇਲੇ ਮਨ ਸੱਚਾ ਮੁੱਖ ਸੱਚਾ ਸੋਏ, ਅਵਰ ਨਾ ਪੇਖੈ ਇਹ ਕਿਸ ਬਿਨ ਕੋਈ, ਨਾਨਕ ਇਹ ਲੱਛਣ
ਬ੍ਰਹਮ ਗਿਆਨੀ ਹੋਏ। ਕਹਿੰਦੇ ਇਸ ਤਰ੍ਹਾਂ ਦਾ ਹੁਣ ਜੀਵਨ ਬਣ ਗਿਆ, ਫਿਰ ਭਾਏ ਆਪਣੇ ਪਤੀ ਨੂੰ ਭਾ ਜਾਂਦੀ ਹੈ, ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ। ਇਹ ਨਾਨਕ ਸਤਿਗੁਰੂ ਦੀ ਕਿਰਪਾ ਕਰਦੇ ਨੇ, ਵਿਛੜ ਨਾ ਦੁੱਖ ਪਾਏ। ਜਿਹੜਾ ਨਾਂ ਹੈ ਇਹ ਦਿਲੀ ਦੀਪਕ ਹੈ, ਵਿਛੜ ਦੇ ਨਾਲ ਵੀ ਤੇ ਦੁੱਖ ਦੇ ਨਾਲ ਵੀ, ਨਾ ਵਿਛੜਦਾ ਹੈ ਨਾ ਦੁੱਖ ਪਾਉਂਦਾ ਹੈ। ਵਿਛੜ ਨਾ ਦੁੱਖ ਪਾਏ, ਨਾ ਇਹ ਦੁਖੀ ਹੁੰਦਾ ਜੀਵ ਹੁਣ ਤੇ ਨਾ ਹੀ ਇਹ ਵਿਛੜਦਾ ਹੈ, ਗੁਰਮਤਿ ਅੰਕ ਸਮਾਏ। ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮੱਤ ਲੈ ਕੇ ਅੰਕ ਸਮਾਏ, ਪਰਮਾਤਮਾ ਦੀ ਗੋਦ ਦੇ ਵਿੱਚ ਸਮਾ ਜਾਂਦਾ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਓ ਅਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮੰਜ ਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰ।

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਾਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀ ਆ ਪੰਚ ਦੂ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਓ ਸਗਲ ਮਨੋ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਤਲਾਹੀ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ

ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁਗਦੀ ਖਿਮਾ ਬਖਸ਼ਣਾ, ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਕਾਰਨ ਖੰਡਾ ਜਾ ਕੈ ਹੱਥ ਮੈਂ ਕਲਗੀ ਸੁਹ ਹੈ ਸੋ ਹਮਰੀ ਰਛਿਆ ਕਰੇ ਗੁਰ ਕਲਗੀ ਤਰ ਜਗਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ

ਵਡਿਆਈ ਹੁਕਮੀ ਹੁਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮ

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹ

ぐるー。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाह

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

Vaheguru.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਦੁਆਰ ਕੋ ਛਾੜ ਕੇ ਗਹਿਓ ਦੁਆਰ ਓ ਦੁਆਰ ਵਾਹਿਗੁਰੂ ਕੀ ਲਾਜਾ ਗੋਬਿੰਦ ਦਾਸ ਤੁਹਾਰ ਸਤਿਗੁਰ ਆਇਓ ਸ਼ਰਨ ਤੁਹਾਰ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਤਿੰਨੇ ਤਾਪ ਨਿਵਾਰਨ ਹਾਰ ਦੁੱਖ ਅੰਤਾ ਸੁਖ ਰਾਸ ਤਾ ਕੋ ਵਿਘਨ ਨਾ ਕੋ ਲਾਗੀ ਜਬ ਕੀ ਪ੍ਰਭ ਆ ਕੇ ਅਰਦਾਸ ਸ਼ਲੋਕ ਮਹੱਲਾ ਪੰਜ ਤੇਰਾ ਕੀਤਾ ਜਾਤੋ ਮੈਨੂੰ ਜੋਗ ਕਿਤੋ ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਾਮਤ ਹੋ ਸਤਿਗੁਰ ਸਰਜਣ ਮੇਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਦੀਵੇ ਹਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਦੀਵੇ ਹਰੇ ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਾਣੀ ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਾਣੀ ਕੰਨ ਹਰ ਬੂੰਦ ਬਸੋ ਰੋਮਾ ਕੁਸਮ ਬਸੰਤ ਗੰਤ ਨਾਇਆ ਕੰਨ ਹਰ ਬੂੰਦ ਬਸੋ ਰੋਮਾ ਕੁਸਮ ਬਸੰਤ ਗੰਤ ਨਾਇਆ ਰਵ ਸਤ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵ ਰਵ ਸਤ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵ ਉਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਕਾ ਭਲ ਉਨੇ ਜੋ ਗਾਵ ਉਦਰ ਗਿਆਨ ਧਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਜੋ ਗਾਵ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਾਣਿਆ ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਾਣਿਆ ਤੇਰੀ ਉਪਮਾ ਤੋਹੇ ਬਾਣਿਆ ਧੰਨ ਧੰਨ ਰਾਮਦਾਸ ਸਿਰਿਆ ਤਨੇ ਸਵਾਰ ਪੂਰੀ ਹੋਈ ਕਰਾਮ ਆਪ ਸਿਰਜਣ ਹਾਰੇ ਧਾਰੇ ਸਿੱਖੀ ਅਤੇ ਸੰਗ ਪਾਰ ਰਮ ਕਰ ਨਮਸਕਾਰ ਅਟਲ ਅਥਾ ਅਤੋਲ ਤੇਰਾ ਅੰਤ ਨਾ ਪਾਰਿਆ ਵਾਰ ਜਿਨੀ ਤੂੰ ਸੇਵਿਆ ਭਾਉ ਕਰ ਸਿੱਤ ਪਾਰ ਉਤਾਰ ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਮਾਰ ਧੰਨ ਸਤੇਰਾ ਥਾਨ ਸੱਚ ਤੇਰਾ ਪੈਸਕਾਰ ਨਾਨਕ ਤੂੰ ਲਹਿਣਾ ਤੂੰ ਗੁਰੇ ਅਮਰ ਤੂੰ ਵਿਚਾਰ ਗੁੱਡ ਠਾਤਾ ਮਨ ਸੁਧਾਰ ਚਾਰੇ ਜਾਗੇ ਪਹੁੰਚਾਇਣ ਆਪੇ ਹੋਆ ਆਪਣੇ ਆਪ ਸਾਜ ਆਪੇ ਹੀ ਥੰਮ ਖਲੋ ਆਪੇ ਪੱਟੀ ਕਲਮਿਆ ਆਪ ਲਿਖਣ ਹਾਲ ਸਭ ਉਮਤ ਆਵਣ ਜਾਵਣ ਆਪੇ ਹੀ ਨਮਾ ਨਰੋ ਤਖ਼ਤ ਬੈਠਾ ਅਰਜਨ ਸਤਿਗੁਰ ਕਾ ਖਿਵੇ ਛੋ ਉਹ ਗਵਾਨ ਤੇ ਆਉ ਚੱਕੀ ਕੀਨੀ ਜਿਨੇ ਗੁਰੂ ਨਾ ਸੇਵੇ ਮਨ ਮੁੱਖਾਂ ਪਿਆ ਮੋ ਦੋਣੀ ਚੌਣੀ ਕਰਾ ਮਾ ਸੱਚੇ ਕਾ ਸੱਚਾ ਢੋ ਦੋਣੀ ਚੌਣੀ ਕਰਾ ਮਾ ਸੱਚੇ ਕਾ ਸੱਚਾ ਢੋ ਚਾਰੇ ਜਾਗੇ ਚੌਣ ਆਪੇ ਹੋ ਚਾਰੇ ਜਾਗੇ ਚੌਣ ਪੰਚਾਇਣ ਆਪੇ ਹੋ ਚਾਚਰੀ ਸ਼ਾਨ ਗੋਬਿੰਦ
1: ਅਪਾਰੇ ਹਰੀ ਕਰੀ ਨਾਮੇ ਅਕਾਮੀ
0: ਬਿੰਦੇ
1: ਮਕੰਦੇ ਉਦਾਰੇ ਅਪਾਰੇ ਹਰੀ ਕਰੀ ਨਾਮੇ ਅਕਾਮੀ
0: ਢਾਡੀ ਦਰ ਤਾ ਮੰਗਣਾ ਦਰ ਕਦੇ ਨਾ ਛੋੜੇ ਮਨ ਰੱਤਾ ਗੋਬਿੰਦ ਸਾਨੂੰ ਸੱਚ ਭੋਜਨ ਜੋੜੇ ਮਨ ਰੱਤਾ ਗੋਬਿੰਦ ਸਾਨੂੰ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ ਰਾਜ ਮਿਲ ਖੁਸ਼ੀਆਂ ਘਣੀ ਧਾਇ ਮੁੱਖ ਨਾ ਮੋੜੇ ਰਾਜ ਮਿਲ ਖੁਸ਼ੀਆਂ ਘਣੀ ਧਾਇ ਮੁੱਖ ਨਾ ਮੋੜੇ ਢਾਡੀ ਦਰ ਪਾ
1: ਦਰ ਕਦੇ ਨਾ ਛੋੜੇ
0: ਢਾਡੀ ਦਰ ਪਾ
1: ਦਰ ਕਦੇ ਨਾ ਛੋੜੇ
0: ਨਾਨਕ ਮਨ ਤਨ ਚਾਓ
1: ਨਿਤ ਪ੍ਰਭ ਕੋ ਲੋੜੇ
0: ਨਾਨਕ ਮਨ ਤਨ ਚਾਓ
1: ਨਿਤ ਪ੍ਰਭ ਕੋ ਲੋੜੇ
0: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ
2: तूं ठाकर उच्च भगवान नानक की भरा बेनती अपनी भगती लाए धन धन मेरे प्यारे गुरु नानक देव साहब तू ही निरंकार तू सदा सलामत निरंकार तू ठाकर उच्च भगवान नानक की भरा बेनती अपनी भगती लाए धन गुरु नानक धन गुरु नानक धन गुरु नानक धन धन गुरु गोबिंद सिंह जी महाराज धन धन गुरु गोबिंद सिंह जी महाराज धन धन गुरु ग्रंथ साहब जी महाराज धन धन गुरु ग्रंथ साहब जी महाराज धन धन बाबा आनंद सिंह जी महाराज धन धन बाबा आनंद सिंह जी महाराज कोट कोट प्रणाम भुल चुक माफ तेरे चरण कमला वास बहुत बहुत धनबाद नानक नाम चढ़दी कला तेरे भाने स्वादा कला वाहेगुरु जी का खालसा वाहेगुरु जी फतेह जो बोले सो निहाल सत श्री

ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਚੁਫੇਰਿਓਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਮਹਾਂਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪੁੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ, ਪਾਵਨ ਪੁੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰੂ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।

полюбила.

0: ਦੁਸ਼ਮਣ ਕਰੇ।
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੇ,
0: ਪ੍ਰਭ ਕੇ ਸਿਮਰਨ ਅੰਤਰ ਜਾਗੇ,
1: ਪ੍ਰਭ ਕੇ ਸਿਮਰਨ ਭਉ ਨਾ ਵਿਆਪੇ,
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ,
1: ਪ੍ਰਭ ਕਾ ਸਿਮਰਨ ਸਾਰ ਕੇ ਸੰਗ,
0: ਸਰਬ ਨਿਦਾਨ ਨਾਨਕ ਹਰ ਰੰਗ,
1: ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌਨੇ।